ਪੌੜੀ ਵੱਡੇ ਕਿਆ ਵੱਡਿਆਈ ਆ ਕਿਛ ਕਹਿਣਾ ਕਹਿਣ ਜਾਏ ਸੋ ਕਰਤਾ ਕਾਦਰ ਕਰਿੰਦੇ ਜੀ ਆਰ ਜੀ ਸੰਭਾਹੇ ਸਾਏ ਕਰ ਕਮਾ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬੇ ਕਮਾਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਟਰ ਨਗਰ ਸਾਹਿਬ ਵਿਖੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਹੈ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਨੀ ਜਨ ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੂਪਤਾ ਦੇ ਨਾਮ ਦੀ ਦਾਤਾ ਸਾ ਮਨਸਾ ਪੂਰਨ ਕਰਨੀਆਂ ਹਰ ਮੈਦਾਨੇ ਹਰ ਕਾਰਜ ਪ੍ਰਤੀ ਕਰਨਾ ਕਾਰਜ ਰਾਸ

बोलो जी, बोलो जी।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ।

मगर दे कोई तारे

ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ, ਸੁੱਖ ਸ਼ਾਂਤੀ, ਤੰਦਰੁਸਤੀਆਂ ਬਖਸ਼ਣਾ। ਸ਼ੁਕਰਾਨੇ ਵਜੋਂ ਗੁਰਕੀਰਤ ਸਿੰਘ ਜੀ, ਤਨਵੀਰ ਸਿੰਘ ਜੀ, ਹਰਨੀਤ ਕੌਰ ਕੋਹਲੀ, ਮਿੱਠੇ ਲੰਗਰ ਦੀ ਇੱਕ ਦਿਨ ਦੀ ਸੇਵਾ 51,000 ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਸੁੱਖ ਸ਼ਾਂਤੀ ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ ਬਖਸ਼ਣਾ, ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ। ਵਿਵਾਹ ਦੇ ਸਾਲਗਿਰਹ ਦੇ ਖੁਸ਼ੀ ਵਿੱਚ ਹਰਲੀਨ ਕੌਰ ਸਰਦਾਰ

ਤੇ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਰਘਵੀਰ ਸਿੰਘ, ਭਾਗਿੰਦਰ ਸਿੰਘ ਜੀ ਪੱਤਰੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ।

ਨਾ ਚੜ੍ਹਦੀ ਕਲਾ ਰੱਖਣੀ ਜੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ ਕਿਰਪਾ ਕਰਨਾ ਸਾਰਿਆਂ ਦੇ ਕਾਰਜ ਰਾਸ ਕਰਨੇ ਸਿੱਖੀ ਸਿਦਕ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਦਾਨ ਸਿੱਖ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਪਤਾ, ਸਮੂਹ ਸੰਗਤਾਂ ਦੀਆਂ ਮਨੋ ਕਾਮਨਾਏ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਦਰਿਦਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ।

ਖਾਲਸੇ ਜੀ ਨੂੰ ਨਾਮ ਦਾਨ, ਗੁਰਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਿਬੇਕ ਰਹਿਤ ਰੱਛਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

चक्र चिहन अर बरन जात अर पात नहन जिह।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸਮੂਹ ਸੰਗਤਾਂ ਨੂੰ ਪਾਵਨ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵਡਭਾਗੀ ਜਨਾਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਪਾਵਨ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਦੇ ਦਰ ਘਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਿਧਾਂਤਾਂ ਦੇ ਨਾਲ ਜੁੜਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨਾਂ ਨੂੰ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਾਰ ਬ੍ਰਹਮ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਆਪਣੇ ਮਨ ਦਾ ਸੰਸਾ ਨਿਵਿਰਤ ਕਰਨ ਵਾਸਤੇ ਬੇਨਤੀ ਕੀਤੀ ਹੈ। ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇੱਕ ਦੁਨੀਆ ਦੇ ਅੰਦਰ ਭੇਖਧਾਰੀ ਦੇਖੇ ਜਾਂਦੇ ਨੇ ਘਰ ਬਾਰ ਛੱਡ ਕਰਕੇ, ਅਤੇ ਕਹਿੰਦੇ ਜੀ ਅਸੀਂ ਵੈਰਾਗ ਧਾਰਨ ਕਰ ਲਿਆ, ਅਸੀਂ ਵੈਰਾਗੀ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾਲਤਾ ਕਰਕੇ ਦੱਸੋ ਕਿ ਘਰ ਬਾਰ ਛੱਡ ਕਰਕੇ ਵੈਰਾਗ ਲਿਬਾਸ ਧਾਰਨ ਕਰਨ ਦੇ ਨਾਲ ਹੀ ਕੋਈ ਵੈਰਾਗੀ ਬਣ ਜਾਂਦਾ ਹੈ, ਜਾਂ ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਦੱਸੋ ਸੱਚਾ ਵੈਰਾਗੀ ਕੌਣ ਹੁੰਦਾ, ਜਿਸ ਨੂੰ ਮੰਨਿਆ ਜਾਵੇ ਕਿ ਹਿਰਦੇ ਕਰਕੇ ਇਸਨੇ ਵੈਰਾਗ ਧਾਰਨ ਕੀਤਾ ਅਤੇ ਸੱਚਾ ਵੈਰਾਗੀ ਹੈ। ਮਹਾਰਾਜ ਕਿਰਪਾਲਤਾ ਕਰਕੇ ਐਸੇ ਵੈਰਾਗਵਾਨ ਦੇ ਲੱਛਣ ਦੱਸੋ। ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਖਸ਼ਿਸ਼ ਭਰੇ ਬਚਨ ਫਰਮਾਉਂਦੇ ਹਨ ਜੀ,
1: ਸਤਿਗੁਰ ਸੇਵਨ ਸੇਵਡ ਭਾਗੀ।
0: ਹੇ ਪਿਆਰਿਓ ਗੁਰਸਿੱਖੋ, ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੇਵਾ ਵਿੱਚ ਲੱਗੇ ਨੇ, ਸੇਵਾ ਕਰਦੇ ਨੇ, ਅਤੇ ਗੁਰ ਉਪਦੇਸ਼ ਦੁਆਰਾ ਸੇਵਨ ਅੰਮ੍ਰਿਤ ਨਾਮ ਦਾ ਸਿਮਰਨ ਕਰਦੇ ਨੇ, ਦੁਨੀਆਂ ਦੇ ਵਿੱਚ ਸਭ ਤੋਂ ਵੱਡਿਆਂ ਭਾਗਾਂ

0: ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਨਾਲ ਗੁਰ ਉਪਦੇਸ਼ ਦੁਆਰਾ ਲੱਗੀ ਹੈ।
1: ਕੁਟੰਬ ਮਹਿ ਸਹਿਜ ਸਮਾਧੀ,
0: ਉਹ ਗ੍ਰਹਿ ਘਰ ਦੇ ਵਿੱਚ ਕੁਟੰਬ ਇਸਤਰੀ ਤੋਂ ਵਧੇ ਹੋਏ ਪਰਿਵਾਰ ਦੇ ਮਹਿ ਵਿੱਚ ਰਹਿੰਦੇ ਨੇ। ਸਹਿਜ ਸੁਤੇ ਸਿਧੀ ਅੰਤਰ ਆਤਮੀ ਸ਼ਾਂਤੀ ਸਰੂਪ ਰੂਪੀ ਤਿੰਨਾਂ ਦੀ ਸਮਾਧੀ ਲੱਗੀ ਰਹਿੰਦੀ ਹੈ। ਅਥਵਾ ਸ਼ਾਂਤੀ ਸੁੱਖ ਨੂੰ ਜੋ ਹਿਰਦੇ ਵਿੱਚ ਪ੍ਰਾਪਤ ਕਰ ਲੈਣਾ ਨਾ, ਇਹ ਸ਼ਾਂਤੀ ਸੁੱਖ ਦੀ ਇਸਤਤੀ ਰੂਪੀ ਸਮਾਧੀ ਉਹਨਾਂ ਦੀ ਮਨ ਦੇ ਅੰਦਰ ਹੀ ਸਦਾ ਲੱਗੀ ਰਹਿੰਦੀ ਹੈ। ਸਰੀਰ ਕਰਕੇ ਭਾਵੇਂ ਕਿਰਤ ਕਰਦੇ ਹੋਣ, ਆਪਣੇ ਕਾਰਜ ਵਿਵਹਾਰ ਕਰਦੇ ਹੋਣ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦੇ ਆ ਖੇਲੰਦੇ ਆ ਪੈ ਨੰਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ। ਸਾਰੇ ਕਾਰਜ ਵਿਵਹਾਰਾਂ ਨੂੰ ਕਰਦਿਆਂ ਹੋਇਆਂ ਵੀ ਮਨ ਦੀ ਸੁਰਤ ਸ਼ਬਦ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਜੀਆਂ ਦੇ ਸਰੂਪ ਵਿੱਚ ਲੱਗਣੇ ਕਰਕੇ ਉਹ ਕਾਰਜਾਂ ਵਿਵਹਾਰਾਂ ਨੂੰ ਕਰਦਿਆਂ ਹੋਇਆਂ ਵੀ ਮਨ ਕਰਕੇ ਸਮਾਧ ਸਥਿਤ ਹੀ ਰਹਿੰਦੇ ਹਨ ਜੀ।
1: ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਹੇ ਭਾਈ ਜਿਹੜੇ ਇਸ ਪ੍ਰਕਾਰ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਨਾ, ਜਿਨ੍ਹਾਂ ਦੇ ਮਨ ਸ਼ੁਭ ਰੰਗਣ ਦੇ ਸਹਿਤ ਹੋਏ ਨੇ, ਉਹ ਸੱਚੇ ਵੈਰਾਗੀ ਨੇ। ਸੱਚੇ ਵੈਰਾਗ ਨੂੰ ਧਾਰਨ ਕਰਨ ਵਾਲੇ ਉਹਨਾਂ ਨੂੰ ਵੈਰਾਗਵਾਨ ਜਾਣੋ ਜਿਹੜੇ ਸਤਿਗੁਰੂ ਜੀ ਦੀ ਸੇਵਾ ਵਿੱਚ ਵੱਡਿਆ ਭਾਗਾਂ ਵਾਲੇ ਲੱਗੇ ਨੇ, ਜਿਨ੍ਹਾਂ ਦੇ ਮਨ ਦੀ ਲਿਵ ਇੱਕ ਸੱਚੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸਰੂਪ ਵਿੱਚ ਲੱਗੀ ਏ, ਜੋ ਘਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਸ਼ਾਂਤੀ ਰੂਪੀ ਸਮਾਧੀ ਦੇ ਅੰਦਰ ਸਥਿਤ ਰਹਿੰਦੇ ਨੇ, ਅਤੇ ਨਾਮੀ ਪਰਮੇਸ਼ਰ ਜੀ ਦੇ ਨਾਮ ਅੰਦਰ ਜਿਨ੍ਹਾਂ ਦੇ ਹਿਰਦੇ ਰੰਗੇ ਨੇ ਉਹ ਸੱਚੇ ਵੈਰਾਗੀ ਨੇ। ਜੇ ਕੋਈ ਕਾਰੋਬਾਰ ਛੱਡ ਕੇ ਕਾਰੋਬਾਰ ਦਾ ਤਿਆਗੀ ਹੋ ਕਰਕੇ ਆਖੇ ਜੀ ਮੈਂ ਵੈਰਾਗੀ ਹੈ, ਮਨ ਪਦਾਰਥਾਂ ਦੇ ਪਿੱਛੇ ਦੌੜਦਾ ਹੈ, ਸਰੀਰ ਦੇ ਸੁੱਖਾਂ ਦੇ ਪਿੱਛੇ ਦੌੜਦਾ ਹੈ, ਭਾਵੇਂ ਭੇਖ ਧਾਰਨ ਕਰ ਲਵੇ, ਉਹ ਵੈਰਾਗੀ ਨਹੀਂ। ਵੈਰਾਗੀ ਉਹ ਹੈ ਜਿਹੜਾ ਇਸ ਪ੍ਰਕਾਰ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਘਰ ਪਰਿਵਾਰ ਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਉਪਰਾਮ ਰਹਿੰਦੇ ਨੇ। ਸੋ ਇਸ ਪ੍ਰਕਾਰ ਦਾ ਜਿਨ੍ਹਾਂ ਦਾ ਉੱਤਮ ਜੀਵਨ ਹੈ ਉਹ ਸੱਚੇ ਵੈਰਾਗੀ ਹੈ, ਅਤੇ ਜਿਨ੍ਹਾਂ ਦਾ ਐਸਾ ਜੀਵਨ ਨਹੀਂ ਉਹਨਾਂ ਨੂੰ ਵੈਰਾਗਵਾਨ ਨਾ ਜਾਣੋ। ਲਿਬਾਸ ਭਾਵੇਂ ਕਿਹੜਾ ਵੀ ਕਿਉਂ ਨਾ ਧਾਰਨ ਕਰ ਲਿਆ ਹੋਵੇ।
1: ਮਹੱਲਾ ਚੌਥਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ, ਇੱਕ ਐਸੇ ਦੇਖੇ ਜਾਂਦੇ ਨੇ ਜਿਹੜੇ ਸਦਾ ਗਿਣਤੀਆਂ ਮਿਣਤੀਆਂ ਵਿੱਚ ਹੀ ਪਏ ਰਹਿੰਦੇ ਨੇ ਜੀ। ਮੈਨੂੰ ਇੰਨੇ ਦਿਨ ਹੋ ਗਏ ਗੁਰੂ ਘਰ ਜਾਂਦੇ ਨੂੰ, ਮੈਂ ਇੰਨੇ ਦਿਨ ਜਪ ਕੀਤਾ, ਤਪ ਕੀਤਾ, ਸੇਵਾ ਕੀਤੀ, ਮੈਨੂੰ ਫਲਾਨਾ ਫਲ ਨਹੀਂ ਮਿਲਿਆ। ਗੱਲ ਗੱਲ 'ਤੇ ਗਿਣਤੀਆਂ ਮਿਣਤੀਆਂ ਕਰਦੇ ਰਹਿੰਦੇ ਨੇ, ਮੈਂ ਇੰਨਾ ਸਮਾਂ ਰੋਜ਼ ਕੱਢਦਾ ਹਾਂ, ਮੈਂ ਸੰਗਤ ਵਿੱਚ ਆਉਂਦਾ। ਮਹਾਰਾਜ ਇਸ ਪ੍ਰਕਾਰ ਇੱਕ ਗਿਣਤੀਆਂ ਮਿਣਤੀਆਂ ਨਹੀਂ ਛੱਡਦੇ, ਜਿਹੜੇ ਇਵੇਂ ਗਿਣਤੀਆਂ ਮਿਣਤੀਆਂ ਵਿੱਚ ਹੀ ਪਏ ਰਹਿੰਦੇ ਨੇ ਕਿ ਉਹਨਾਂ ਦੀਆਂ ਗਿਣਤੀਆਂ ਮਿਣਤੀਆਂ ਇਸ ਪ੍ਰਕਾਰ ਦੀਆਂ ਕੀਤੀਆਂ ਸਫਲੀਆਂ ਨੇ, ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਗਣਤਾ ਸੇਵ ਨਾ ਹੋਵਈ।
0: ਭਾਈ ਜਿਹੜੇ ਗਿਣਤੀਆਂ ਮਿਣਤੀਆਂ ਵਿੱਚ ਪਏ ਰਹਿੰਦੇ ਨੇ ਉਹਨਾਂ ਦੇ ਪਾਸੋਂ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕਦੇ ਹੁੰਦੀ ਹੋਈ ਨਹੀਂ। ਜੇ ਸੇਵਾ ਕਰਦੇ ਨੇ ਤੇ ਸਹਿਤ ਕਾਮਨਾ ਦੇ ਕਰਦੇ ਨੇ, ਕੋਈ ਸਾਧਨ ਕਰਦੇ ਨੇ ਤੇ ਸਹਿਤ ਕਾਮਨਾ ਦੇ ਕਰਦੇ ਨੇ। ਗਿਣਤੀਆਂ ਮਿਣਤੀਆਂ ਲੇਖੇ ਜੋਖਿਆਂ ਦੇ ਵਿੱਚ ਪਿਆ ਰਹਿਣ ਵਾਲਿਆਂ ਦੇ ਕੋਲੋਂ ਨਿਸ਼ਕਾਮ ਭਾਵਨਾ ਦੇ ਨਾਲ ਸਿਮਰਨ ਰੂਪੀ ਤੇ ਪ੍ਰਤੱਖ ਹੱਥੀ ਟਹਿਲ ਕਰਨੇ ਰੂਪੀ ਸੇਵਾ ਨਹੀਂ ਹੁੰਦੀ ਹੈ। ਜਿਹੜੇ ਗਿਣਤੀਆਂ ਮਿਣਤੀਆਂ ਹੀ ਕਰਦੇ ਰਹਿੰਦੇ ਨੇ ਉਹਨਾਂ ਦਾ ਕੀਤਾ ਹੋਇਆ ਕਰਤੱਵ ਪਰਮੇਸ਼ਰ ਜੀ ਵੱਲੋਂ ਥਾਏ ਨਹੀਂ ਪਾਇਆ ਜਾਂਦਾ। ਜਿਹੜੇ ਸਦਾ ਗਿਣਤੀਆਂ ਕਰਦੇ ਰਹਿੰਦੇ ਨੇ, ਮੈਂ ਇੰਨਾ ਦਾਨ ਦੇ ਦਿੱਤਾ, ਇੰਨਾ ਧਨ ਦੇ ਦਿੱਤਾ, ਇਸ ਪ੍ਰਕਾਰ ਇੰਨੀ ਮੈਂ ਸੇਵਾ ਕਰ ਲਈ, ਫਿਰ ਆਸ ਵੱਡੀ ਰੱਖਣੀ, ਸੇਵਾ ਥੋੜ੍ਹੀ ਮੰਗਣ ਬਹੁਤਾ, ਥੋੜ੍ਹੀ ਜਿਹੀ ਸੇਵਾ ਕਰਕੇ ਅਤੇ ਮੰਗ ਵੱਡੀ ਡਿਮਾਂਡ ਸਤਿਗੁਰੂ ਜੀ ਦੇ ਅੱਗੇ ਰੱਖਣੀ, ਮੈਨੂੰ ਇਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ। ਇਸ ਪ੍ਰਕਾਰ ਹਜ਼ੂਰ ਬਚਨ ਕਰਦੇ ਨੇ ਭਾਈ ਗਿਣਤੀਆਂ ਮਿਣਤੀਆਂ ਦੇ ਨਾਲ ਨਹੀਂ। ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰ ਬਖਸ਼ਿਸ਼ਾਂ ਦਾ ਭੰਡਾਰਾ ਹੈ, ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਪਲ ਮਾਤਰ ਕੀਤੀ ਅਰਦਾਸ ਵੀ ਪੀੜ੍ਹੀਆਂ ਤਾਰ ਦਿੰਦੀ ਏ, ਕੁਲਾਂ ਤਾਰ ਦਿੰਦੀ ਏ, ਅਤੇ ਕੋਈ ਜੇ ਕੋਈ ਗਿਣਤੀਆਂ ਮਿਣਤੀਆਂ ਕਰਦਾ ਰਹੇ ਮੈਂ ਇੰਨਾ ਜਪ ਕਰ ਲਿਆ ਮੈਨੂੰ ਇੰਨਾ ਦੇ ਦਿਓ, ਮੈਂ ਇੰਨੇ ਦਿਨ ਤੁਹਾਡੇ ਦਰ 'ਤੇ ਆ ਗਿਆ ਮੈਨੂੰ ਫਲਾਨੀ ਵਸਤੂ ਦੇ ਦਿਓ, ਭਾਈ ਇਸ ਪ੍ਰਕਾਰ ਗਿਣਤੀਆਂ ਮਿਣਤੀਆਂ ਕਰਨੇ ਦੇ ਨਾਲ ਜਿਹੜੀ ਹਉਮੈ ਦੇ ਸਹਿਤ ਕੀਤੀ ਹੋਈ ਘਾਲ ਹੈ ਉਹ ਫਿਰ ਥਾਂ ਦੇ ਵਿੱਚ ਨਹੀਂ ਪੈਂਦੀ ਹੈ।
1: ਸਭ ਦਾ ਸਾਧਨਾ ਆਇਓ
0: ਮਹਾਰਾਜ, ਉਹਨਾਂ ਦੀ ਇਹ ਹਉਮੈ ਵਾਲੀ ਘਾਲ ਥਾਂ ਕਿਉਂ ਨਹੀਂ ਪੈਂਦੀ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਸਤਿਗੁਰੂ ਜੀ ਦੇ ਪਾਸੋਂ ਉਪਦੇਸ਼ ਲੈ ਕਰਕੇ ਗੁਰ ਸ਼ਬਦ ਦੁਆਰਾ ਪਾਰ ਬ੍ਰਹਮ ਜੀ ਦੇ ਗੁਣਾਂ ਦੀ ਵਿਚਾਰ ਕਰਨੀ ਸੀ, ਪਰ ਉਹਨਾਂ ਨੂੰ ਗੁਰ ਸ਼ਬਦ ਦਾ ਸਵਾਦ ਹੀ ਨਹੀਂ ਆਇਆ, ਗੁਰ ਸ਼ਬਦ ਦਾ ਰਸ ਹੀ ਨਹੀਂ ਆਇਆ, ਗੁਰ ਸ਼ਬਦ ਦਾ ਆਨੰਦ ਹੀ ਨਹੀਂ ਆਇਆ। ਗੁਰ ਸ਼ਬਦ ਦੇ ਅੰਦਰ ਮਨ ਟਿਕਦਾ ਹੀ ਨਹੀਂ, ਇਹ ਸਥਿਤੀ ਪਾਉਂਦਾ ਹੀ ਨਹੀਂ। ਗੁਰ ਸ਼ਬਦ ਪੜ੍ਹਨਾ, ਗੁਰ ਸ਼ਬਦਾਂ ਨੂੰ ਸੁਣਨਾ ਤਿੰਨਾਂ ਨੂੰ ਚੰਗਾ ਨਹੀਂ ਲੱਗਦਾ। ਇਸ ਪ੍ਰਕਾਰ ਗੁਰ ਉਪਦੇਸ਼ ਦੇ ਵਿੱਚੋਂ ਤਿੰਨਾਂ ਨੂੰ ਰਸ ਨਹੀਂ ਆਉਂਦਾ ਹੈ।
1: ਸੱਚ ਨਾ ਲੱਗੋ ਪਹਾਓ,
0: ਤੇ ਸੱਚੇ ਪਰਮੇਸ਼ਰ ਜੀ ਦੇ ਨਾਲ ਹਿਰਦੇ ਦਾ ਸੱਚਾ ਪਿਆਰ ਉਹਨਾਂ ਦਾ ਲੱਗਾ ਹੀ ਨਹੀਂ। ਪਰਮੇਸ਼ਰ ਜੀ ਗਿਣਤੀਆਂ ਮਿਣਤੀਆਂ ਨਾਲ ਨਹੀਂ ਰੀਝਦੇ, ਪਰਮੇਸ਼ਰ ਜੀ ਤਾਂ ਗੋਬਿੰਦ ਭਾਉ ਭਗਤ ਦਾ ਭੁੱਖਾ, ਨਾ ਤੂੰ ਆਪ ਹੈ ਵਸ ਬਹੁਤਾ ਦਾਨ ਦੇ। ਜੇ ਕੋਈ ਬਹੁਤੇ ਦਾਨ ਦੇ ਦੇ ਕਰਕੇ ਸੋਨੇ ਚਾਂਦੀ ਦੇ ਭਾਰ ਵੀ ਨਿੱਤ ਦਾਨ ਦੇਵੇ ਤੇ ਕਵੇ ਜੀ ਮੈਂ ਦਾਨ ਦੇ ਬਲ ਦੇ ਨਾਲ ਮਹਾਰਾਜ ਜੀ ਨੂੰ ਪ੍ਰਸੰਨ ਕਰ ਲਵਾਂ, ਇਵੇਂ ਪ੍ਰਸੰਨ ਨਹੀਂ ਹੁੰਦੇ। ਇਸੇ ਪ੍ਰਕਾਰ ਨਾ ਤੂੰ ਆਪ ਹੈ ਵਸ ਧਰਤੀ ਧਾਈ ਹੈ, ਸਾਰੀ ਧਰਤੀ ਦਾ ਵੀ ਕੋਈ ਭਰਮਣ ਕਰਦਾ ਰਹੇ ਜੀ ਮੈਂ ਧਰਤੀ ਦਾ ਭਰਮਣ ਕਰ ਲਿਆ, ਹੁਣ ਵਸ ਵਿੱਚ ਆ ਜਾਣਗੇ, ਪ੍ਰਸੰਨ ਹੋ ਜਾਣਗੇ। ਭਾਈ ਭੌਂਦੀਆਂ ਤੇ ਸਦਾ ਇੱਲਾਂ ਵੀ ਫਿਰਦੀਆਂ ਨੇ, ਕੇਵਲ ਤਾਂ ਕੇਵਲ ਭੌਂਦੇ ਫਿਰਨ ਦੇ ਨਾਲ ਪ੍ਰਸੰਨਤਾ ਨਹੀਂ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੂੰ ਗੁਰ ਸ਼ਬਦ ਦਾ ਰਸ ਨਹੀਂ ਆਇਆ ਤੇ ਮਨ ਦੇ ਅੰਦਰ ਸੱਚੇ ਪਰਮੇਸ਼ਰ ਜੀ ਦੇ ਸੱਚੇ ਨਾਮ ਦਾ ਪਿਆਰ ਹੀ ਨਹੀਂ ਲੱਗਾ, ਭਾਉ ਮਨ ਵਿੱਚ ਬਣਿਆ ਹੀ ਨਹੀਂ, ਪ੍ਰੇਮਾ ਭਗਤੀ ਜਿਨ੍ਹਾਂ ਨੇ ਨਹੀਂ ਕੀਤੀ ਹੈ,
1: ਸਤਿਗੁਰ ਪਿਆਰਾ ਨਾ ਲੱਗਈ।
0: ਭਾਈ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਆਰੇ ਹੀ ਨਹੀਂ ਲੱਗਦੇ, ਸੰਬੰਧੀ ਪਿਆਰੇ ਕਰ ਲਏ, ਜੀਵਨ ਸਾਥੀ ਪਿਆਰਾ ਕਰ ਲਿਆ, ਧੀਆਂ ਪੁੱਤ ਪੁੱਤ ਪੋਤੇ ਪਿਆਰੇ ਕਰ ਲਏ, ਧਨ ਪਿਆਰਾ ਕਰ ਲਿਆ, ਪਦਾਰਥ ਪਿਆਰੇ ਕਰ ਲਏ, ਘਰ ਬਾਰ ਪਿਆਰੇ ਕਰ ਲਏ, ਪਰ ਸਤਿਗੁਰੂ ਜੀ ਪਿਆਰੇ ਨਹੀਂ ਲੱਗਦੇ। ਹਜ਼ੂਰ ਫਰਮਾਉਂਦੇ ਨੇ, ਪਿਆਰੇ ਸਤਿਗੁਰੂ ਜੀ ਨੇ ਤਾਰਨਾ ਨਾ, ਜੋ ਸਦਾ ਅੰਗ ਸੰਗ ਨੇ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਂ ਨੋ ਲਏ ਛਡਾਈ। ਜਿਹੜੇ ਲੋਕ ਵਿੱਚ ਪਰਲੋਕ ਵਿੱਚ ਦੁੱਖਾਂ ਚੋਂ ਮੁਸੀਬਤਾਂ ਚੋਂ ਵਿਪਤਾ ਚੋਂ ਭੀੜਾਂ ਚੋਂ ਬਿਮਾਰੀਆਂ ਚੋਂ ਸੰਕਟਾਂ ਚੋਂ ਕੱਢ ਲੈਣ ਵਾਲੇ ਬਚਾ ਲੈਣ ਵਾਲੇ ਨੇ, ਐਸੇ ਸਤਿਗੁਰੂ ਜੀ ਜਿਨ੍ਹਾਂ ਨੂੰ ਪਿਆਰੇ ਹੀ ਨਹੀਂ ਲੱਗੇ।
1: ਹੱਠ ਆਵਾ ਜਾਏ
0: ਤੇ ਮਨ ਦੇ ਵਿੱਚ ਹੱਠ ਬੜਾ ਧਾਰਨ ਕਰਦੇ ਨੇ ਕਠੋਰ ਹਿਰਦਿਆਂ ਵਾਲੇ, ਫਿਰ ਜਨਮ ਲੈ ਲੈ ਕਰਕੇ ਜੂਨੀਆਂ ਵਿੱਚ ਆਉਂਦੇ ਰਹਿੰਦੇ ਨੇ ਤੇ ਮਰ ਮਰ ਕਰਕੇ ਸੰਸਾਰ ਤੋਂ ਪਰਲੋਕ ਦੇ ਵਿੱਚ ਜਾਂਦੇ ਰਹਿੰਦੇ ਹਨ।
1: ਜੇ ਇੱਕ ਵਿਖ ਅਗਾਹਾ ਭਰੇ,
0: ਮਹਾਰਾਜ ਜੀ ਬਚਨ ਕਰਦੇ ਨੇ, ਜੇ ਸਰੀਰ ਕਰਕੇ ਇੱਕ ਕਦਮ ਅੱਗੇ ਨੂੰ ਵੀ ਵਧਣ, ਇੱਕ ਕਦਮ ਸਰੀਰ ਕਰਕੇ ਅਣਮੰਨੇ ਮਨ ਦੇ ਨਾਲ ਅੱਗੇ ਨੂੰ ਵਧਾ ਵੀ ਲੈਣ, ਚਲੋ ਗੁਰਦੁਆਰੇ ਜਾ ਹੀ ਆਉਂਦੇ ਹਾਂ, ਸੰਗਤ ਵਿੱਚ ਜਾ ਹੀ ਆਉਂਦੇ ਹਾਂ, ਇੱਕ ਕਦਮ ਜੇਕਰ ਅੱਗੇ ਨੂੰ ਤੁਰਦੇ ਹਨ
1: ਤਾਂ ਦਸ ਵਿਖਾਂ ਪਿਛਾਹਾ ਜਾਏ।
0: ਜਿਹੜਾ ਉਹਨਾਂ ਮਨਮੁਖਾਂ ਦਾ ਮਨ ਹੈ ਨਾ, ਸਰੀਰ ਇੱਕ ਕਦਮ ਅੱਗੇ ਚੱਲਦਾ ਹੈ ਤੇ ਮਨ ਦਸ ਕਦਮ ਪਿੱਛੇ ਨੂੰ ਜਾਂਦਾ ਹੈ। ਇੱਧਰ ਜਾ ਰਿਹਾ ਇੰਨਾ ਟਾਈਮ ਲੱਗ ਜਾਣਾ, ਇੰਨਾ ਵਕਤ ਲੱਗ ਜਾਣਾ, ਕਿਧਰੇ ਡਿਊਟੀ ਤੋਂ ਲੇਟ ਨਾ ਹੋ ਜਾਵਾਂ, ਦੁਕਾਨ ਤੋਂ ਕੁਵੇਲਾ ਨਾ ਹੋ ਜਾਵੇ, ਜਿੰਨਾ ਸਮਾਂ ਇੱਧਰ ਨੂੰ ਚੱਲਿਆ ਕੰਮ ਕਾਰ ਕਰਦਾ, ਇਹਨੇ ਪੈਸੇ ਕਮਾ ਲੈਣੇ ਸੀ। ਇਸ ਪ੍ਰਕਾਰ ਉਹ ਇੱਕ ਕਦਮ ਅੱਗੇ ਨੂੰ ਵਧਾਉਂਦੇ ਨੇ ਤੇ ਮਨ ਉਹਨਾਂ ਦਾ ਦਸ ਕਦਮ ਪਿੱਛੇ ਨੂੰ ਜਾਂਦਾ ਹੈ। ਇਸੇ ਪ੍ਰਕਾਰ
1: ਇੱਕ ਵਿਖ ਅਗਾਹਾ ਭਰੇ,
0: ਜਦੋਂ ਦੇ ਸ਼ਕਣ ਛਕਾਉਣ ਦਾ ਸਮਾਂ ਹੋਵੇ, ਲੰਗਰ ਭੰਡਾਰੇ ਵਰਤਦੇ ਹੋਣ, ਕੜਾਹ ਪ੍ਰਸ਼ਾਦ ਵਰਤਦੇ ਹੋਣ, ਉਦੋਂ ਦੇ ਇੱਕ ਕਦਮ ਅੱਗੇ ਕਰ ਲੈਂਦਾ ਜੀ, ਛਾਂਦਾ ਜ਼ਰੂਰ ਲੈਣਾ ਚਾਹੀਦਾ, ਗੁਰੂ ਕਾ ਲੰਗਰ ਗੁਰੂ ਕਾ ਪ੍ਰਸ਼ਾਦ ਜ਼ਰੂਰ ਚੱਲ ਛਕਣਾ ਚਾਹੀਦਾ, ਉਦੋਂ ਤੇ ਇੱਕ ਕਦਮ ਅੱਗੇ ਕਰ ਲੈਂਦਾ ਹੈ
1: ਤਾਂ ਦਸ ਵਿਖਾਂ ਪਿਛਾਹਾ ਜਾਏ।
0: ਤੇ ਜਦੋਂ ਸੇਵਾ ਦਾ ਸਮਾਂ ਆਵੇ, ਬਰਤਨ ਮਾਂਜਣ ਦਾ ਸਮਾਂ ਆਵੇ, ਝਾੜੂ ਦੇਣ ਦਾ ਸਮਾਂ ਆਵੇ, ਜੋੜੇ ਝਾੜਨ ਦਾ ਸਮਾਂ ਆਵੇ, ਫਿਰ ਦਸ ਕਦਮ ਪਿੱਛੇ ਚੱਲਿਆ ਜਾਂਦਾ। ਕਹਿੰਦਾ ਹੋਰ ਸੇਵਾਦਾਰ ਬੜੇ ਨੇ, ਮੇਰੇ ਕਰਕੇ ਕਿਹੜੀ ਕੋਈ ਸੇਵਾ ਰੁੱਕ ਚੱਲੀ ਜੇ ਨਾ ਕਰਾਂਗਾ ਤਾਂ। ਇਸ ਪ੍ਰਕਾਰ ਛਕਣ ਛਕਾਉਣ ਨੂੰ ਤਾਂ ਅੱਗੇ ਸੇਵਾ ਕਰਨੀ ਪਵੇ, ਸਤਿਗੁਰੂ ਜੀ ਦੀ ਖਾਤਰ ਕੁਰਬਾਨੀ ਦੇਣੀ ਪਵੇ, ਸੀਸ ਅਰਪਣ ਕਰਨਾ ਹੋਵੇ, ਫਿਰ ਦਸ ਕਦਮ ਪਿੱਛੇ ਲੈ ਜਾਂਦਾ। ਕਹਿੰਦਾ ਜੀ ਮਰਿਆ ਨਹੀਂ ਜਾਂਦਾ, ਮਰਨਾ ਬੜਾ ਔਖਾ ਹੈ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਸੀ ਨਾ, ਤੇ ਜਿਹੜੇ ਛਕਣ ਛਕਾਉਣ ਦੀ ਇੱਛਾ ਦੇ ਨਾਲ ਅੱਗੇ ਬੈਠੇ ਸਨ ਕਿ ਬਹੁਤੇ ਪਦਾਰਥ ਮਿਲਣਗੇ, ਸਤਿਗੁਰੂ ਜੀ ਨੇ ਵਿਸ਼ੇਸ਼ ਕਰਕੇ ਸੁਨੇਹੇ ਭੇਜ ਕੇ, ਹੁਕਮਨਾਮੇ ਭੇਜ ਕੇ ਬੁਲਾਇਆ, ਸਤਿਗੁਰੂ ਜੀ ਵਿਸ਼ੇਸ਼ ਕਰਕੇ ਸਰੋਪੇ ਤੇ ਬਹੁਤੇ ਇਨਾਮ ਬਹੁਤਾ ਧਨ ਦੇਣਗੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਨਾ, ਜੋ ਥੇ ਸ਼ਿਕਾਊਏ ਕੁਣਕੇ ਕੇ ਭਾਜ ਗਏ ਇੱਕ ਠੁਣਕੇ ਕੇ। ਜਿਹੜੇ ਕੇਵਲ ਤਾਂ ਕੇਵਲ ਤਿੰਨ ਮੇਲ ਦਾ ਕੜਾਹ ਪ੍ਰਸ਼ਾਦੀ ਛਕਣ ਵਾਸਤੇ ਅੱਗੇ ਬੈਠੇ ਸਨ, ਜਦੋਂ ਸਤਿਗੁਰੂ ਜੀ ਨੇ ਮਿਆਨ ਦੇ ਵਿੱਚੋਂ ਤਲਵਾਰ ਖਿੱਚ ਕੇ ਸੀਸ ਮੰਗ ਲਏ ਨਾ, ਬਸ ਇੱਕ ਬੋਲਾ ਉਚਾਰਨ ਦੀ ਦੇਰ ਸੀ, ਸੀਸ ਚਾਹੀਦਾ ਏ, ਉਹਨਾਂ ਨੂੰ ਦੌੜਦਿਆਂ ਦੇਰ ਨਹੀਂ ਲੱਗੀ। ਸਤਿਗੁਰੂ ਜੀ ਬਚਨ ਕਰਦੇ ਨੇ ਛਕਣ ਛਕਾਉਣ ਦੀ ਤਾਂ ਇੱਕ ਕਦਮ ਅੱਗੇ, ਸੇਵਾ ਕਰਨ ਲਈ 10 ਕਦਮ ਪਿੱਛੇ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਸੀਸ ਦੇਣਾ ਪਵੇ, ਕੁਰਬਾਨੀ ਕਰਨੀ ਪਵੇ ਤੇ 10 ਕਦਮ ਪਿੱਛੇ ਚਲੇ ਜਾਂਦੇ ਹਨ ਜੀ।
1: ਸਤਿਗੁਰ ਕੀ ਸੇਵਾ ਚਾਕਰੀ।
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਜਿਹੜੀ ਤਨ ਕਰਕੇ ਸੇਵਾ ਕਰਨੀ ਹੈ ਤੇ ਮਨ ਕਰਕੇ ਚਾਕਰੀ ਕਰਨੀ ਹੈ।
1: ਚੱਲੇ ਸਤਿਗੁਰ
0: ਭਾਈ, ਉਹ ਤੇ ਉਹਨਾਂ ਨੂੰ ਹੀ ਕਰਨੀ ਬਣ ਆਉਂਦੀ ਹੈ ਜਿਹੜੇ ਮਨ ਕਰਕੇ ਸਤਿਗੁਰੂ ਜੀ ਦੇ ਭਾਣੇ ਦੇ ਅੰਦਰ ਚੱਲਦੇ ਨੇ। ਜਿਹਨਾਂ ਨੂੰ ਸਤਿਗੁਰੂ ਜੀ ਦਾ ਭਾਣਾ ਚੰਗਾ ਲੱਗਦਾ, ਗਰੀਬੀ ਆ ਗਈ ਤਾਂ ਵੀ ਭਾਣੇ 'ਚ ਪ੍ਰਸੰਨ, ਧਨ ਆ ਗਿਆ ਤਾਂ ਵੀ ਭਾਣੇ 'ਚ ਰਹਿੰਦੇ ਆ ਸਦਾ ਸ਼ੁਕਰਾਨਾ ਤੇ ਹਰ ਵੇਲੇ ਰਸਨਾ ਤੋਂ ਸਿਮਰਨ ਕਰਦੇ ਨੇ। ਦੁੱਖ ਸੁੱਖ ਨੂੰ ਪਰਮੇਸ਼ਰ ਜੀ ਦੀਆਂ ਦਾਤਾਂ ਜਾਣ ਕੇ ਜੇ ਦੁੱਖ ਆ ਗਿਆ ਤੇ ਤਾਂ ਵੀ ਯਾਦ ਕਰਦੇ ਨੇ ਗੁਰੂ ਉਪਦੇਸ਼ਾਂ ਨੂੰ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਪੂਰਬਲੇ ਜਨਮਾਂ 'ਚ ਕੋਈ ਪਾਪ ਕਰਮ ਕੀਤਾ ਹੋਵੇਗਾ, ਦੁੱਖ ਭੋਗਣਾ ਪੈ ਗਿਆ ਤਾਂ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਹੈ, ਇੰਨਾ ਕੁ ਦੁੱਖ ਭੋਗਾ ਕਰਕੇ ਦੁੱਖਾਂ ਨੂੰ ਕੱਟ ਦਿੱਤੇ। ਪਤਾ ਨਹੀਂ ਕਿੰਨੇ ਕੁ ਦੁੱਖ ਭੋਗਣੇ ਸਨ ਜੋ ਮਹਾਰਾਜ ਜੀ ਨੇ ਇੰਨੇ ਨਾਲ ਹੀ ਛੁਟਕਾਰਾ ਕਰ ਦਿੱਤਾ। ਇਸ ਪ੍ਰਕਾਰ ਉਹ ਸ਼ੁਕਰਾਨਾ ਕਰਦੇ ਭਾਣੇ ਵਿੱਚ ਰਹਿੰਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਸਤਿਗੁਰੂ ਜੀ ਦੀ ਸੇਵਾ ਹੱਥੀਂ ਟਹਿਲ ਕਰਨੇ ਰੂਪੀ ਅਤੇ ਚਾਕਰੀ ਸਿਮਰਨ ਕਰਨੇ ਰੂਪੀ ਉਹੀ ਉਹ ਕਰਦੇ ਨੇ, ਉਹੀ ਉਹ ਭਾਣੇ ਦੇ ਵਿੱਚ ਚੱਲਦੇ ਹਨ।
1: ਚੱਲੇ ਸਤਿਗੁਰ ਭਾਏ,
0: ਜਿਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਦਾ ਪਿਆਰ ਲੱਗਾ, ਭਾਣੇ ਨੂੰ ਮਿੱਠਾ ਕਰਕੇ ਉਹ ਭਾਣੇ ਵਿੱਚ ਚੱਲਦੇ ਹਨ ਜੀ।
1: ਆਪ ਗਵਾਏ ਸਤਿਗੁਰੂ ਨੂੰ ਮਿਲਾ,
0: ਜਿਹੜੇ ਆਪਾ ਭਾਵ ਨੂੰ ਮਨ ਦੇ ਵਿੱਚ ਉਹ ਹਉਮੈ ਭਾਵ ਨੂੰ ਗਵਾਉਂਦੇ ਨੇ ਉਹ ਸਤਿਗੁਰੂ ਜੀ ਨੂੰ ਪਿਆਰ ਪੂਰਵਕ ਹੀ ਮਿਲਦੇ ਨੇ, ਉਹਨਾਂ ਦਾ ਪਿਆਰ ਲੱਗਾ। ਉਹ ਤਾਂ ਸਤਿਗੁਰੂ ਜੀ ਦੇ ਦੀਦਾਰਿਆਂ ਤੋਂ ਬਿਨਾਂ ਰਹਿ ਨਹੀਂ ਸਕਦੇ। ਦੀਦਾਰੇ ਨਾ ਹੋਣ ਮੈਂ ਨੀਰ ਵਹਿ ਚੱਲੈ ਜੀਓ ਵਾਲੀ ਹਾਲਤ ਉਹਨਾਂ ਦੀ ਹੋ ਜਾਂਦੀ ਏ। ਸਾਧ ਸੰਗਤ ਜੀ, ਬੇਅੰਤ ਗੁਰਸਿੱਖ ਪਿਆਰੇ ਐਸੇ ਨੇ ਜਿਹੜੇ ਘਰ ਪਰਿਵਾਰਾਂ ਵਿੱਚ ਰਹਿੰਦੇ ਗ੍ਰਸਥ ਧਰਮ ਦੀ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ ਐਸੇ ਨਿਯਮ ਪਾਲਦੇ ਨੇ ਕਿ ਜਦੋਂ ਤੱਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਨਾ ਕਰ ਲੈਂਦੇ ਉਦੋਂ ਤੱਕ ਭੋਜਨ ਪ੍ਰਸ਼ਾਦਾ ਨਹੀਂ ਛਕਦੇ। ਅਤੇ ਜਿਹੜੇ ਨਿਤਨੇਮੀ ਧਰਮ ਦੀ ਸੇਵਾ ਬਦਲੇ, ਕੌਮ ਦੀ ਸੇਵਾ ਬਦਲੇ, ਅਣਖ ਬਦਲੇ ਕੁਰਬਾਨੀਆਂ ਕਰਦੇ ਹੋਏ ਜੇਲੀ ਕੈਦਾਂ ਵਿੱਚ ਵੀ ਪੈ ਗਏ ਨਾ, ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਸਤਿਗੁਰੂ ਜੀ ਦਾ ਸ੍ਰੀ ਮੁਖਵਾਕ ਲੈਂਦੇ ਜਾਂ ਸਰਵਣ ਕਰਦੇ ਨੇ ਫਿਰ ਭੋਜਨ ਪ੍ਰਸ਼ਾਦਾ ਛਕਦੇ ਨੇ। ਸਿੱਖ ਜਿਹੜਾ ਨਿਯਮ ਵਾਲਾ ਭਾਵੇਂ ਸੁਤੰਤਰ ਵਿਚਰਦਾ ਹੋਵੇ ਅਤੇ ਭਾਵੇਂ ਪੰਥ ਦੀ ਸੇਵਾ ਕਰਦਿਆਂ ਕੈਦਖਾਨੇ ਵਿੱਚ ਬੰਦ ਕਿਉਂ ਨਾ ਹੋਵੇ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਉਹ ਪਿਆਰ ਨਹੀਂ ਉਹ ਗੁਰੂ ਕੇ ਪਿਆਰੇ ਛੱਡਦੇ। ਆਪ ਗਵਾਏ ਸਤਿਗੁਰੂ ਨੋ ਮਿਲੈ, ਹਿਰਦੇ ਦੇ ਵਿੱਚੋਂ ਹਉਮੈ ਭਾਵ ਗਵਾ ਕੇ ਮਨ ਦੇ ਹੰਕਾਰ ਨੂੰ ਮੇਟ ਕੇ ਮੈਂ ਮੇਰੀ ਦਾ ਦੇਹ ਅਧਿਆਸ ਦਾ ਤਿਆਗ ਕਰਕੇ ਸਤਿਗੁਰੂ ਜੀ ਦੇ ਨਾਲ ਮਿਲੇ ਰਹਿੰਦੇ ਹਨ।
1: ਸਹਿਜੇ ਰਹਾ ਸਮਾਏ
0: ਤੇ ਸਹਿਜੇ ਹੀ ਸੁਭਾਵਕ ਹੀ ਗੁਰੂ ਉਪਦੇਸ਼ ਦੀ ਕਮਾਈ ਕਰਦਿਆਂ ਸੁਰਤ ਕਰਕੇ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਹੀ ਸਮਾਏ ਰਹਿੰਦੇ ਨੇ, ਮਨ ਦੀ ਇਕਾਗਰਤਾ ਬਣੀ ਰਹਿੰਦੀ ਏ ਤੇ ਸੁਰਤ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਤਿੰਨਾਂ ਦੀ ਲੀਨ ਰਹਿੰਦੀ ਹੈ ਜੀਓ।
1: ਨਾਨਕ ਤਿੰਨਾ ਨਾਮ ਨਾ ਵਿਸਰਾ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਭਾਈ, ਐਸੇ ਗੁਰਮੁਖ ਜਨ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜ੍ਹਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਕਦੇ ਵਿਸਰਦਾ ਹੀ ਨਹੀਂ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਛਕਦਿਆਂ ਛਕਾਉਂਦਿਆਂ ਭੁੰਚਦਿਆਂ ਮਾਣਦਿਆਂ ਕਿਰਤ ਕਰਦਿਆਂ ਹਰ ਵੇਲੇ ਅੰਮ੍ਰਿਤ ਨਾਮ ਨੂੰ ਜਪਦੇ ਨੇ, ਰਸਨਾ ਤੋਂ ਉਚਾਰਦੇ ਰਹਿੰਦੇ ਨੇ ਸਤਨਾਮ
1: ਸ੍ਰੀ
0: ਵਾਹਿਗੁਰੂ। ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦਾ ਚਤਾਰ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦਕਾਮ। ਕਿਉਂਕਿ ਸਵਾਸਾਂ ਦੀ ਇਹ ਮਰਿਆਦਾ ਹੈ, ਇਹ ਆਪਣੇ ਆਪ ਚੱਲਦੇ ਹੀ ਰਹਿੰਦੇ ਨੇ ਚੱਲਦੇ ਹੀ ਰਹਿੰਦੇ ਨੇ, ਅਤੇ ਜਿੰਨੇ ਸਵਾਸ ਚਲੇ ਜਾਂਦੇ ਨੇ ਓਨੇ ਸਰੀਰ 'ਚੋਂ ਨਿਕਲ ਜਾਂਦੇ ਨੇ। ਪਰਮੇਸ਼ਰ ਜੀ ਨੇ ਗਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤੇ ਲਸਾਰ, ਹਰ ਇੱਕ ਸਰੀਰ ਦੇ ਅੰਦਰ ਗਿਣ ਕੇ ਸਾਹ ਪਾ ਦਿੱਤੇ, ਇੰਨੇ ਲੱਖ ਇੰਨੇ ਹਜ਼ਾਰ ਇੰਨੇ ਸੌ ਸਵਾਸ ਲਵੇਂਗਾ, ਜਦੋਂ ਤੇਰੇ ਸਵਾਸ ਪੂਰੇ ਹੋ ਗਏ ਪ੍ਰਾਣੀ ਤੈਨੂੰ ਸੰਦੇਸ਼ਾ ਚੱਲਿਆ ਜਾਵੇਗਾ, ਸਦੜਾ ਆ ਜਾਵੇਗਾ, ਫਿਰ ਤੂੰ ਲੋਕ 'ਚੋਂ ਪਰਲੋਕ ਵਾਪਸ ਆ ਜਾਵੇਗਾ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਾਧ ਸੰਗਤ ਜੀ, ਫਿਰ ਵਾਹਿਗੁਰੂ ਜੀ ਦੀ ਮਰਿਆਦਾ ਨਾਲ ਸਾਹ ਲੈਣ ਵਾਸਤੇ ਕੋਈ ਯਤਨ ਨਹੀਂ ਕਰਨਾ ਪੈਂਦਾ, ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਪਰਮੇਸ਼ਰ ਜੀ ਸਵਾਸ ਦਿੰਦੇ ਨੇ ਅਤੇ ਪਰਮੇਸ਼ਰ ਜੀ ਦੇ ਦਿੱਤੇ ਹੋਏ ਸਵਾਸ ਆਪਣੇ ਆਪ ਹੀ ਆ ਰਹੇ ਨੇ। ਜਦੋਂ ਪ੍ਰਾਣੀ ਸੁੱਤਾ ਪਿਆ ਹੁੰਦਾ ਆਪਣੇ ਆਪ ਦਾ ਵੀ ਪਤਾ ਨਹੀਂ ਹੁੰਦਾ, ਗੂੜੀ ਨੀਂਦ ਦੇ ਅੰਦਰ ਮੈਂ ਕੌਣ ਹਾਂ, ਕਿੱਥੇ ਪਿਆ ਹਾਂ, ਕਦੋਂ ਦਾ ਪਿਆ ਹਾਂ, ਕਦੋਂ ਉੱਠਾਂਗਾ, ਆਪਣੇ ਆਪ ਦਾ ਪਤਾ ਹੀ ਨਹੀਂ, ਕੋਈ ਗਿਆਨ ਹੀ ਨਹੀਂ। ਇਸੇ ਕਰਕੇ ਸਾਧ ਸੰਗਤ ਜੀ ਨੀਂਦ ਨੂੰ ਵਿਦਵਾਨ ਜਨ ਨਿਤ ਪਰਲੋ ਕਹਿੰਦੇ ਨੇ ਨਾ, ਇਹ ਰੋਜ਼ ਦਾ ਮਰਨਾ ਹੈ, ਰੋਜ਼ ਮਰਨਾ ਰੋਜ਼ ਜੀ ਪੈਣਾ, ਅਰਥਾਤ ਰੋਜ਼ ਸੌਣਾ ਅਤੇ ਰੋਜ਼ ਜਾਗ ਪੈਣਾ। ਅਤੇ ਜਦੋਂ ਇਨਸਾਨ ਨਿਤ ਦੀ ਪਰਲੋ ਦੇ ਵੱਸ ਹੋ ਜਾਂਦਾ ਅਰਥਾਤ ਨੀਂਦ ਦੇ ਵੱਸ ਹੋਇਆ ਸੁੱਤਾ ਪਿਆ ਹੁੰਦਾ, ਆਪਣੇ ਆਪ ਦੀ ਖਬਰ ਤੱਕ ਨਹੀਂ ਮੈਂ ਕੌਣ ਹਾਂ, ਹਾਂ ਵੀ ਜਾਂ ਨਹੀਂ ਹਾਂ, ਉਦੋਂ ਵੀ ਸਵਾਸ ਆਪਣੇ ਆਪ ਚੱਲ ਰਹੇ ਨੇ, ਪਰਮੇਸ਼ਰ ਜੀ ਸਵਾਸ ਉਦੋਂ ਵੀ ਦੇ ਰਹੇ ਨੇ। ਇਹ ਪਰਮੇਸ਼ਰ ਜੀ ਨੇ ਮਰਿਆਦਾ ਐਸੀ ਬਣਾ ਦਿੱਤੀ, ਦਿਲ ਆਪਣਾ ਕੰਮ ਉਦੋਂ ਵੀ ਕਰ ਰਿਹਾ, ਦਿਲ ਧੜਕ ਰਿਹਾ, ਗੁਰਦੇ ਆਪਣਾ ਕੰਮ ਕਰ ਰਹੇ ਨੇ, ਜਿਗਰ ਆਪਣਾ ਕੰਮ ਕਰ ਰਿਹਾ, ਫੇਫੜੇ ਆਪਣਾ ਕੰਮ ਕਰ ਰਹੇ ਨੇ, ਲਹੂ ਆਪਣਾ ਕੰਮ ਕਰ ਰਿਹਾ, ਸਾਰੇ ਸਰੀਰ ਦੇ ਅੰਦਰ ਚੱਕਰ ਲਗਾਈ ਜਾਂਦਾ, ਖੂਨ ਦਾ ਸਰਕੂਲੇਸ਼ਨ ਰੁਕਦਾ ਨਹੀਂ ਨਾ। ਇਸ ਪ੍ਰਕਾਰ ਜਿਹੜੀ ਸਾਰੀ ਸਰੀਰ ਦੀ ਕਿਰਿਆ ਪਰਮੇਸ਼ਰ ਜੀ ਦੀ ਮਰਿਆਦਾ ਦੇ ਅਨੁਸਾਰ ਆਪਣੇ ਆਪ ਹੋਈ ਜਾ ਰਹੀ ਹੈ। ਇਸ ਪ੍ਰਕਾਰ ਗੁਰਮੁਖ ਜਨ ਫਿਰ ਜਾਣਦੇ ਨੇ ਇਹਨਾਂ ਸਵਾਸਾਂ ਨੇ ਤੇ ਰਾਤ ਦਿਨ ਦੀ ਸੰਗਿਆ ਕਰਕੇ ਸਰੀਰ ਚੋਂ ਨਿਕਲਦੇ ਹੀ ਜਾਣਾ, ਜੇਕਰ ਅੰਮ੍ਰਿਤ ਨਾਮ ਨੂੰ ਨਹੀਂ ਜਪਾਂਗੇ ਤਾਂ ਵੀ ਇਹਨਾਂ ਨਿਕਲਦੇ ਹੀ ਰਹਿਣਾ, ਪਰ ਜੇਕਰ ਇਹਨਾਂ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਅੰਮ੍ਰਿਤ ਨਾਮ ਨੂੰ ਜਪ ਲਈਏ ਫਿਰ ਇਹ ਸਵਾਸ ਸਫਲੇ ਹੋ ਜਾਣਗੇ। ਜਿੰਨੇ ਸਵਾਸ ਦੇਹੀ ਚੋਂ ਨਿਕਲਣਗੇ ਉਹ ਸਫਲੇ ਹੋ ਜਾਣਗੇ, ਦੇਹੀ ਚੋਂ ਤੇ ਨਿਕਲ ਜਾਣਗੇ ਪਰ ਉਹ ਸਵਾਸ ਵਾਹਿਗੁਰੂ ਜੀ ਦੇ ਦਰ ਤੇ ਗਿਣਤੀ ਵਿੱਚ ਆ ਜਾਣਗੇ। ਜਪੇ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਜਿੰਨੇ ਸਵਾਸ ਸਰੀਰ ਚੋਂ ਨਿਕਲ ਗਏ ਨਾ ਉਹ ਕਿਸੇ ਗਿਣਤੀ ਵਿੱਚ ਨਹੀਂ, ਬਲਕਿ ਉਹਨਾਂ ਦਾ ਲੇਖਾ ਦੇਣਾ ਪੈਂਦਾ, ਜੀਵ ਲੇਖੇਦਾਰ ਹੋ ਜਾਂਦਾ, ਤੈਨੂੰ ਏਡੇ ਅਮੁੱਲਕ ਸਵਾਸ ਦਿੱਤੇ ਜਿਹੜਾ ਇੱਕ ਇੱਕ ਸਵਾਸ ਲੱਖਾਂ ਰੁਪਈਆਂ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ, ਤੈਨੂੰ ਬਖਸ਼ਿਸ਼ ਕਰਕੇ ਦਿੱਤੇ ਅਤੇ ਉਹ ਸਵਾਸ ਅਜਾਈ ਗਵਾ ਦਿੱਤੇ, ਤੂੰ ਸਫਲ ਹੀ ਨਹੀਂ ਕੀਤੇ, ਨਾਮ ਹੀ ਨਹੀਂ ਜਪਿਆ। ਇਸ ਪ੍ਰਕਾਰ ਗੁਰਮੁਖ ਜਨ ਜਾਣਦੇ ਨੇ ਇਹਨਾਂ ਸਵਾਸਾਂ ਨੇ ਦੇਹੀ ਚੋਂ ਨਿਕਲਣਾ ਹੀ ਨਿਕਲਣਾ, ਰੁਕਣਾ ਤਾਂ ਹੈ ਨਹੀਂ, ਅਤੇ ਜਿਹੜੇ ਨਿਕਲਣੇ ਨੇ ਜਪ ਜਪ ਕੇ ਸਫਲੇ ਕਰ ਲਈਏ ਤਾਂ ਕਿ ਵਾਹਿਗੁਰੂ ਜੀ ਦੇ ਦਰ 'ਤੇ ਭੁੱਗ ਜਾਈਏ, ਪ੍ਰਵਾਨ ਚੜ ਜਾਈਏ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜਾਈ, ਮੇਰੀ ਜਿੰਦੜੀਏ ਮੱਤ ਕੇ ਜਾਪੈ, ਸਾਹੋ ਆਵੈ ਕਿ ਨਾ ਆਵੈ ਰਾਮ। ਐਸੀ ਉਹ ਕਰਨੀ ਕਰਤੱਵਤਾ ਨੂੰ ਧਾਰਨ ਕਰਦੇ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹਨਾਂ ਨੂੰ ਫਿਰ ਸੁੱਤਿਆਂ ਜਾਗਦਿਆਂ ਨਾਮ ਕਦੇ ਵਿਸਰਦਾ ਨਹੀਂ। ਪਹਿਲੀਆਂ ਅਵਸਥਾਵਾਂ ਦੇ ਵਿੱਚ ਤਾਂ ਬੜੇ ਯਤਨ ਕਰਕੇ ਮੰਜਾ ਬੈੱਡ ਤਿਆਗਣਾ ਪੈਂਦਾ, ਬਿਸਤਰਾ ਛੱਡਣਾ ਪੈਂਦਾ, ਨੀਂਦ ਤਿਆਗਣੀ ਪੈਂਦੀ, ਅੰਮ੍ਰਿਤ ਵੇਲੇ ਉੱਠਣਾ ਪੈਂਦਾ, ਬੜਾ ਯਤਨ ਕਰਨਾ ਪੈਂਦਾ, ਹਰ ਰੋਜ਼ ਨੀਂਦ ਤਿਆਗਣੀ ਸੌਖੀ ਨਹੀਂ। ਪਰ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਅੰਮ੍ਰਿਤ ਨਾਮ ਪਿਆਰਾ, ਉਹਨਾਂ ਨੂੰ ਨੀਂਦ ਪਿਆਰੀ ਨਹੀਂ, ਸਰੀਰਕ ਸੁੱਖ ਪਿਆਰੇ ਨਹੀਂ, ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਪਿਆਰਾ ਹੈ, ਸਤਿਗੁਰੂ ਜੀ ਪਿਆਰੇ ਨੇ, ਸਤਿਗੁਰੂ ਜੀ ਦੇ ਉਪਦੇਸ਼ ਪਿਆਰੇ ਨੇ। ਜੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਹ ਫਿਰ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਚੌਂਕੜੇ ਲਗਾਉਂਦੇ ਨੇ, ਸਿਮਰਨ ਵਿੱਚ ਜੁੜਦੇ ਨੇ, ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਨੇ, ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੁੜੇ ਰਹਿੰਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਐਸੀ ਕਰਤੱਵਤਾ ਹੁੰਦੀ ਏ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਨਾਨਕ ਤਿੰਨਾ ਨਾਮ ਨਾ ਵਿਸਰੈ। ਐਸੇ ਗੁਰਮੁਖ ਪਿਆਰਿਆਂ ਨੂੰ ਅੰਮ੍ਰਿਤ ਨਾਮ ਵਿਸਰਦਾ ਹੀ ਨਹੀਂ, ਪਹਿਲਾਂ ਯਤਨ ਕਰਕੇ ਜਪਦੇ ਨੇ, ਫਿਰ ਹਿਰਦੇ ਦਾ ਪਿਆਰ ਬਣ ਜਾਂਦਾ, ਫਿਰ ਅੰਮ੍ਰਿਤ ਨਾਮ ਛੱਡਣ ਨੂੰ ਚੇਤੀ ਨਹੀਂ ਕਰਦਾ, ਜੀ ਨਹੀਂ ਕਰਦਾ, ਫਿਰ ਕਾਰਜ ਵਿਵਹਾਰ ਵੇਲੇ ਵੀ ਅੰਮ੍ਰਿਤ ਨਾਮ ਦਾ ਜਪ ਕਰਦੇ ਰਹਿੰਦੇ ਨੇ, ਫਿਰ ਜਦੋਂ ਜਪਿਆ ਹੋਇਆ ਨਾਮ ਅਰਥਾਤ ਨਾਮ ਦਾ ਜਪ ਦ੍ਰਿੜਤਾ ਦੇ ਸਹਿਤ ਹੋ ਜਾਂਦਾ ਨਾ, ਫਿਰ ਸੁੱਤੇ ਸਿੱਧ ਸੁੱਤਿਆਂ ਪਿਆ ਵੀ ਨਾਮ ਹੀ ਜਪਦੇ ਨੇ, ਫਿਰ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਨਾਮ ਹੀ ਜਪਦੇ ਨੇ। ਅਤੇ ਹਜ਼ੂਰ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦੇ ਤਾਈ ਅੰਮ੍ਰਿਤ ਨਾਮ ਕਦੇ ਵੀ ਵਿਸਰ ਨਹੀਂ ਜਾਂਦਾ ਹੈ। ਫਿਰ ਸੱਚੇ ਪਰਮੇਸ਼ਰ ਜੀ ਆਪਣੇ ਮੇਲ ਦੇ ਨਾਲ, ਸਰੂਪ ਰੂਪੀ ਮੇਲ ਦੇ ਨਾਲ ਤਿੰਨਾਂ ਨੂੰ ਮੇਲ ਲੈਂਦੇ ਨੇ। ਇੱਕ ਹੀ ਸ਼ਬਦ ਦੇ ਵਿੱਚ ਦੋਵੇਂ ਪੱਖ, ਮਨਮੁਖ ਤਾਈ ਦਾ ਤੇ ਗੁਰਮੁਖ ਤਾਈ ਦਾ, ਸਤਿਗੁਰੂ ਜੀ ਨੇ ਉਜਾਗਰ ਕੀਤਾ। ਇੱਕ ਐਸੇ ਨੇ ਜਿਹੜੇ ਹਰ ਵੇਲੇ ਆਪਣੇ ਆਪ ਨੂੰ ਹੀ ਜਣਾਉਂਦੇ ਨੇ, ਮੈਂ ਦਾਨ ਕੀਤਾ, ਮੈਂ ਸੇਵਾ ਕੀਤੀ, ਮੈਂ ਪੁੰਨ ਕੀਤਾ, ਤੇ ਇੱਕ ਐਸੇ ਨੇ ਆਪਾ ਭਾਵ ਜਣਾਉਂਦੇ ਹੀ ਨਹੀਂ, ਆਪਾ ਭਾਵ ਨੂੰ ਮੇਟ ਕੇ ਹਰ ਵੇਲੇ ਅੰਮ੍ਰਿਤ ਨਾਮ ਦਾ ਸਿਮਰਨ ਕਰਦੇ ਨੇ। ਤੇ ਜਿਹੜੇ ਆਪਣਾ ਆਪ ਜਣਾਉਂਦੇ ਨੇ ਉਹਨਾਂ ਦੀ ਘਾਲ ਥਾਈ ਨਹੀਂ ਪੈਂਦੀ। ਕਿਉਂ ਥਾਈ ਨਹੀਂ ਪੈਂਦੀ? ਸਾਧ ਸੰਗਤ ਜੀ, ਖੇਤੀ ਵਿੱਚ ਬੀਜ ਬੀਜਿਆ ਜਾਂਦਾ ਨਾ, ਜਿਹੜਾ ਤੇ ਬੀਜ ਜਦੋਂ ਸਿਆੜ ਪਾ ਕੇ ਖੇਤ ਵਾਹ ਕੇ ਖਿਲਾਰਿਆ ਜਾਂਦਾ ਤੇ ਉੱਪਰ ਮਾਰਿਆ ਜਾਂਦਾ ਸੁਹਾਗਾ, ਤੇ ਜਿਹੜੇ ਸਿਆੜਾਂ ਵਿੱਚ ਬੀਜ ਦੱਬੇ ਜਾਂਦੇ ਨੇ ਉਹ ਤੇ ਬੂਟੇ ਬਣਦੇ ਨੇ, ਪੌਦੇ ਬਣਦੇ ਨੇ, ਫਸਲ ਲਹਿਰਾਉਂਦੀ ਏ, ਉਹਨਾਂ ਨੂੰ ਸਿੱਟੇ ਨਿਕਲਦੇ ਨੇ, ਫਲ ਲੱਗਦਾ, ਝਾੜ ਲੱਗਦਾ। ਪਰ ਜਿਹੜੇ ਦਾਣੇ ਬਾਹਰ ਪਏ ਰਹਿ ਜਾਂਦੇ ਨੇ, ਨਜ਼ਰੀ ਆਉਂਦੇ ਨੇ ਨਾ, ਉਹਨਾਂ ਨੂੰ ਪੰਛੀ ਚੁਗ ਲੈਂਦੇ ਨੇ, ਉਹਨਾਂ ਦੀਆਂ ਜੜ੍ਹਾਂ ਲੱਗਦੀਆਂ ਹੀ ਨਹੀਂ, ਉੱਗ ਵੀ ਪੈਣ ਤੇ ਜੜ੍ਹਾਂ ਡੂਬੀਆਂ ਨਹੀਂ ਜਾਂਦੀਆਂ, ਜ਼ਰਾ ਜਿੰਨੀ ਹਵਾ ਆਉਂਦੀ ਫਿਰ ਉਹ ਬੂਟੇ ਡਿੱਗ ਪੈਂਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜੇ ਤੇ ਕਰਮ ਢੱਕੇ ਰਹਿੰਦੇ ਨੇ, ਛੁਪੇ ਰਹਿੰਦੇ ਨੇ, ਗੁਪਤ ਰਹਿੰਦੇ ਨੇ, ਉਹ ਤੇ ਫਲੀਭੂਤ ਹੁੰਦੇ ਨੇ। ਤੇ ਜਿਹੜੇ ਬੀਜ ਬੀਜਣ ਵੇਲੇ ਸੁਹਾਗਾ ਮਾਰਨ ਤੋਂ ਉਪਰੰਤ ਜਿਹੜੇ ਦਿਖਾਈ ਦਿੰਦੇ ਰਹਿੰਦੇ ਜਿਵੇਂ ਪੰਛੀ ਚੁਗ ਲੈਂਦੇ ਨੇ ਨਾ, ਜਿਹੜੇ ਕਰਮਾਂ ਦਾ ਦਿਖਾਵਾ ਕਰਦੇ ਨੇ, ਮੈਂ ਕਰਮ ਕੀਤਾ, ਮੈਂ ਜਪ ਕੀਤਾ, ਮੈਂ ਪੁੰਨ ਕੀਤਾ, ਮੈਂ ਦਾਨ ਕੀਤਾ, ਹੰਕਾਰ ਰੂਪੀ ਪੰਛੀ ਆ ਕਰਕੇ ਉਹਨਾਂ ਦੇ ਕਰਮ ਰੂਪੀ ਬੀਜਾਂ ਨੂੰ ਚੁਗ ਲੈਂਦਾ। ਇਸ ਪ੍ਰਕਾਰ ਆਪਣੇ ਮੂੰਹੋਂ ਆਪਣੀ ਉਸਤਤੀ ਕਰਨ ਦੇ ਨਾਲ ਆਪਣੇ ਗੁਣਾਂ ਦੇ ਫਲ ਨੂੰ ਉਹ ਗਵਾ ਲੈਂਦੇ ਨੇ, ਜਿਹੜੇ ਆਪ ਆਪਣਾ ਭਾਵ ਜਣਾਉਂਦੇ ਰਹਿੰਦੇ ਨੇ, ਜਿਨ੍ਹਾਂ ਦੀ ਮੈਂ ਕਦੇ ਵਿਸਰਦੀ ਨਹੀਂ, ਹਰ ਕਰਮ ਦੇ ਵਿੱਚ ਮੈਂ ਨੂੰ ਜੋੜ ਕੇ ਰੱਖਦੇ ਨੇ। ਇਸ ਕਰਕੇ ਭਾਈ ਉਹਨਾਂ ਦੇ ਕਰਮ ਥਾਏ ਨਹੀਂ ਪੈਂਦੇ। ਅਤੇ ਜਿਹੜੇ ਆਪਾਂ ਭਾਵ ਗਵਾਉਂਦੇ ਨੇ ਅਤੇ ਨਾਮ ਜਿਨ੍ਹਾਂ ਨੂੰ ਵਿਸਰਦਾ ਹੀ ਨਹੀਂ, ਪਰਮੇਸ਼ੁਰ ਜੀ ਆਪਣੇ ਸਰੂਪ ਰੂਪ ਦੇ ਨਾਲ ਅਤੇ ਨਾ ਗੁਰਮੁਖ ਜਨਾਂ ਨੂੰ ਮਿਲਾ ਲੈਂਦੇ ਨੇ, ਆਪਣਾ ਹੀ ਸਰੂਪ ਬਣਾ ਲੈਂਦੇ ਹਨ ਜੀਓ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਗੁਰਸਿੱਖਾਂ ਨੇ ਸਵਾਲ ਕੀਤਾ ਹੈ, ਹੇ ਗਰੀਬ ਨਿਵਾਜ, ਇੱਕ 5,000 10 ਹਜ਼ਾਰੀ ਖਾਨ ਦੇਖੇ ਜਾਂਦੇ ਨੇ, ਇੱਕ ਬਲੋਚਾਂ ਦੇ ਮੁਖੀਏ ਸਰਦਾਰ ਦੇਖੇ ਜਾਂਦੇ ਨੇ, ਇੱਕ ਬਾਦਸ਼ਾਹ ਦੇਖੇ ਜਾਂਦੇ ਨੇ, ਜਿਹੜੇ ਗੜੀਆਂ ਬਣਾ ਕਰਕੇ, ਕਿਲੇ ਬਣਾ ਕਰਕੇ, ਪੱਕੇ ਮੰਦਰ ਬਣਾ ਕਰਕੇ ਉਹਨਾਂ ਦੇ ਵਿੱਚ ਰਹਿੰਦੇ ਨੇ। ਮਹਾਰਾਜ, ਨਾ ਇਹਨਾਂ ਦੇ ਕੋਲ ਧਨ ਦੀ ਘਾਟ, ਨਾ ਇਹਨਾਂ ਦੇ ਕੋਲ ਪਦਾਰਥਾਂ ਦੀ ਘਾਟ, ਇਹ ਤਾਂ ਬਹੁਤ ਸੁਖੀ ਵੱਸਦੇ ਹੋਣਗੇ ਨਾ। ਤਾਂ ਗਰੀਬ ਨਿਵਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪੌੜੀ ਦੁਆਰਾ ਹਾਲਤ ਸਭਨਾ ਦੀ ਪ੍ਰਗਟ ਕਰਦੇ ਹਨ।
1: ਖਾਨ ਮਲੂਕ ਕਹਾਏ ਦੇ,
0: ਭਾਈ ਇੱਕ ਤਾਂ ਐਸੇ ਖਾਨ ਨੇ ਜਿਹੜੇ 5,000 10,000 ਖਾਨ ਸਦਵਾਉਂਦੇ ਨੇ। ਮਲੂਕ ਮਲਕ ਦਾ ਬਦਲਵਾਂ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਮਲਕ ਅਰਥਾਤ ਬਾਦਸ਼ਾਹ। ਤੇ ਇਸੇ ਪ੍ਰਕਾਰ ਮਲੂਕ ਬਲੋਚਾਂ ਦੇ ਸਰਦਾਰਾਂ ਨੂੰ ਵੀ ਕਿਹਾ ਜਾਂਦਾ ਹੈ, ਸਰਦਾਰ ਜਿਹੜੇ ਮੁਖੀਏ ਨੇ ਬਲੋਚਾਂ ਦੇ। ਭਾਈ ਇੱਕ ਬਲੋਚ ਤੇ ਤਿੰਨਾਂ ਦੇ ਵੀ ਮੁਖੀਏ, ਇੱਕ ਜਗਤ ਦੇ ਅੰਦਰ ਬਾਦਸ਼ਾਹ ਕਹਾਏ ਦੇ ਆਪਣੇ ਆਪ ਨੂੰ ਬਾਦਸ਼ਾਹ ਸਦਵਾਉਂਦੇ ਨੇ। ਦੁਨੀਆਂ ਦੇ ਅੰਦਰ ਐਸੇ ਬਾਦਸ਼ਾਹ ਜਿਨ੍ਹਾਂ ਨੇ ਆਪਣਾ ਨਾਂ ਸ਼ਾਹ ਜਹਾਂ ਰਖਾਇਆ, ਜਹਾਂ ਅਰਥਾਤ ਜਹਾਨ, ਤੇ ਸ਼ਾਹ ਦਾ ਅਰਥ ਹੈ ਪਾਤਸ਼ਾਹ, ਸਾਰੇ ਜਹਾਨ ਦਾ ਪਾਤਸ਼ਾਹ। ਕਈਆਂ ਨੇ ਆਲਮਗੀਰ ਰਖਾਇਆ, ਸਾਰੇ ਆਲਮ ਦੇ, ਸਾਰੇ ਕਾਇਨਾਤ ਦੇ ਆਪਣੇ ਆਪ ਨੂੰ ਮਾਲਕ ਸਦਵਾਇਆ। ਐਸੇ ਵੱਡੇ ਵੱਡੇ ਬਾਦਸ਼ਾਹ ਆਪਣੇ ਆਪ ਨੂੰ ਜਿਨ੍ਹਾਂ ਨੇ ਅਖਵਾ ਲਿਆ,
1: ਉਹ ਰਹਿਣ ਨਾ ਪਾਈ।
0: ਭਾਈ 4 ਦਿਨਾਂ ਦੀ ਆਪਣੀ ਨੌਬਤ ਵਿਚਾ ਕਰਕੇ ਸਰੀਰਕ ਸੁੱਖਾਂ ਨੂੰ ਭੋਗ ਕੇ ਚਲੇ ਜਾਂਦੇ ਨੇ, ਇਹਨਾਂ ਦੇ ਵਿੱਚੋਂ ਵੀ ਦੁਨੀਆਂ ਦੇ ਅੰਦਰ ਸਦਾ ਸਦਾ ਵਾਸਤੇ ਕੋਈ ਰਹਿਣਾ ਨਹੀਂ ਪਾਉਂਦਾ। ਜਿਹੜਾ ਵੀ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਭਾਈ ਰਹਿੰਦਾ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ। ਜੇ ਗਰੀਬ ਚਲੇ ਜਾਂਦੇ ਨੇ, ਕੰਗਾਲ ਚਲੇ ਜਾਂਦੇ ਨੇ, ਦਲਿੱਦਰੀ ਚਲੇ ਜਾਂਦੇ ਨੇ, ਨਿਰਧਨ ਚਲੇ ਜਾਂਦੇ ਨੇ, ਉਹਨਾਂ ਵਾਂਗੂ ਇਹ ਵੀ ਮਰ ਕੇ ਚਲੇ ਜਾਂਦੇ ਹਨ। ਕਿਸੇ ਨੇ ਦੁਨੀਆਂ ਦੇ ਅੰਦਰ ਸਥਿਰਤਾ ਦੇ ਸਹਿਤ ਰਹਿਣਾ ਨਹੀਂ ਪਾਇਆ ਹੈ।
1: ਮੰਦਰ ਗਚ ਗਿਰੀਆ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਵੱਡੇ ਵੱਡੇ ਗੜ ਬਣਾ ਲਏ, ਕਿਲੇ ਬਣਾ ਲਏ, ਪੱਕੇ ਮਕਾਨ ਮੰਦਰ ਬਣਾ ਲਏ, ਗਚ ਗਿਰੀਆ ਤੇ ਚੂਨਾ ਗਚ ਲਾ ਕਰਕੇ ਗਿਰੀਆ ਕੰਧਾਂ ਦੇ ਉੱਪਰ, ਚਣਾਈ ਦੇ ਉੱਪਰ ਉਹਨਾਂ ਨੂੰ ਪਲਸਤਰ ਇਤਿਆਦਿਕ ਕਰਕੇ ਬੜੇ ਪੱਕੇ ਕਰ ਲਏ, ਬੜੀ ਪਕਿਆਈ ਕਰ ਲਈ, ਉਹਨਾਂ ਨੂੰ ਸ਼ਿੰਗਾਰ ਲੈਣਾ ਕੀਤਾ।
1: ਕਿਛ ਸਾਥ ਨਾ ਜਾਈ,
0: ਭਾਈ ਉਹ ਕਿਸੇ ਦੇ ਨਾਲ ਨਹੀਂ ਜਾਂਦੇ। ਪੱਕੇ ਕਿਲੇ ਵੀ ਇੱਥੇ ਰਹਿ ਜਾਂਦੇ ਨੇ, ਮੰਦਰ ਵੀ ਇੱਥੇ ਰਹਿ ਜਾਂਦੇ ਨੇ, ਮਕਾਨ ਵੀ ਇੱਥੇ ਰਹਿ ਜਾਂਦੇ ਨੇ। ਰਾਜਿਆਂ ਦੇ ਕਿਲੇ ਅੱਜ ਵੀ ਧਰਤੀ ਦੇ ਕੁਝ ਹਿੱਸਿਆਂ ਤੇ ਮੌਜੂਦ ਦੇਖੇ ਜਾਂਦੇ ਨੇ, ਤੇ ਕੁਝ ਢਹਿ ਗਏ, ਕਈਆਂ ਦੇ ਤੇ ਨਾਮੋ ਨਿਸ਼ਾਨ ਹੀ ਮੁੱਕ ਗਏ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਸੇ ਪ੍ਰਕਾਰ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤਿਹ ਰਾਵਣ ਘਰ ਖਬਰ ਨਾ ਪਾਈ। ਅੱਜ ਨਾਮੋ ਨਿਸ਼ਾਨ ਵੀ ਨਹੀਂ ਮਿਲਦਾ, ਖਬਰ ਨਹੀਂ ਪਾਈ ਜਾਂਦੀ ਕਿ ਉਹ ਕਿਲ੍ਹਾ ਸੀ ਕਿੱਥੇ। ਲੰਕਾ ਤੇ ਅੱਜ ਵੀ ਮੌਜੂਦ ਹੈ ਪਰ ਕਿਲ੍ਹੇ ਦਾ ਨਾਮੋ ਨਿਸ਼ਾਨ ਨਹੀਂ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਿਹੜੀ ਵਸਤੂ ਮੰਗੀਏ ਨਾਲ ਤੇ ਕੁਛ ਜਾਣਾ ਨਹੀਂ। ਨੇਤਰਾਂ ਦੇ ਨਾਲ ਤੱਕਦਿਆਂ ਸਾਰਾ ਸੰਸਾਰ ਚੱਲਿਆ ਜਾ ਰਿਹਾ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਕਿਲ੍ਹੇ, ਇਹ ਮਕਾਨ, ਇਹ ਮੰਦਰ, ਇਹ ਗਛਗੀਰੀਆਂ, ਇਹ ਹਵੇਲੀਆਂ, ਇਹ ਪਸਾਰਾ, ਇਹ ਅਡੰਬਰ ਕਿਸੇ ਦੇ ਨਾਲ ਨਹੀਂ ਜਾਂਦੇ ਹਨ।
1: ਸੋਇਨ ਸਾਖਤ ਪਾਉਣ ਵੇਗ।
0: ਮਹਾਰਾਜ ਜੀ ਉਹਨਾਂ ਦੇ ਕੋਲ ਘੋੜੇ ਐਸੇ ਹੁੰਦੇ ਨੇ ਜਿਹੜੇ ਹਵਾ ਦੇ ਵੇਗ ਦੇ ਨਾਲ ਚੱਲਦੇ ਨੇ, ਪਾਉਣ ਦੇ ਬੁੱਲੇ ਵਾਂਗੂ ਚੱਲਦੇ ਨੇ। ਮਹਾਰਾਜ ਸੋਨੇ ਦੀਆਂ ਕਾਠੀਆਂ ਪਾ ਪਾ ਕੇ ਸਵਾਰੀਆਂ ਕਰਦੇ ਨੇ, ਸੁੱਖ ਤੇ ਭੋਗਦੇ ਹੀ ਨੇ ਨਾ, ਸਰੀਰਕ ਸੁੱਖ ਤੇ ਮਾਣਦੇ ਹੀ ਨੇ ਨਾ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ। ਸੋਇਨ ਸਾਖਤ, ਸਾਖਤ ਨਾਮ ਕਾਠੀਆਂ ਦਾ, ਘੋੜੇ ਦੇ ਘੋੜਿਆਂ ਦੇ ਉੱਪਰ ਸੋਨੇ ਦੀਆਂ ਕਾਠੀਆਂ ਪਾ ਲਈਆਂ ਤੇ ਘੋੜੇ ਐਸੇ ਪਾਉਣ ਵੇਗ ਜਿਹੜੇ ਹਵਾ ਦੇ ਵੇਗ ਵਾਂਗੂ ਚੱਲਦੇ ਨੇ, ਪਾਉਣ ਵੇਗ ਜਿਹੜੇ ਹਵਾ ਦੇ ਵੇਗ ਨੂੰ ਵੀ ਪਿੱਛੇ ਛੱਡ ਦਿੰਦੇ ਨੇ। ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਨਾ। ਸੋ ਇਸ ਪ੍ਰਕਾਰ ਹਵਾ ਦੇ ਵੇਗ ਨੂੰ ਵੀ ਪਿੱਛੇ ਛੱਡ ਜਾਣ ਵਾਲੇ ਘੋੜਿਆਂ ਦੇ ਉੱਪਰ ਸੋਨੇ ਦੀਆਂ ਕਾਠੀਆਂ ਪਾ ਕਰਕੇ ਜੇਕਰ ਸਵਾਰੀਆਂ ਕਰ ਲਿਆ ਤਾਂ ਕੀ ਹੋਇਆ।
1: ਤ੍ਰਿਗ ਚਤੁਰਾਈ,
0: ਜੇ ਇੰਨੇ ਸੁੱਖ ਭੋਗਦਿਆਂ, ਮਹਿਲਾਂ ਵਿੱਚ ਵਸਦਿਆਂ, ਸੇਜਾ ਮਾਣਦਿਆਂ, ਰਾਜ ਤਖਤ ਤੇ ਸੱਜਦਿਆਂ, ਅਰਬੀ ਘੋੜਿਆਂ ਦੇ ਉੱਪਰ ਸੋਨੇ ਦੀਆਂ ਕਾਠੀਆਂ ਪਾ ਕਰਕੇ ਅਸਵਾਰੀਆਂ ਕਰਦਿਆਂ ਨਾਮ ਨਹੀਂ ਜਪਿਆ ਨਾ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਫਿਰ ਕਾਹਦੀ ਤਿੰਨਾਂ ਦੀ ਚੁਤਰਾਈ ਹੈ, ਕਾਹਦੀ ਤਿੰਨਾਂ ਦੀ ਸਿਆਣਪ ਹੈ, ਕਾਹਦੀ ਤਿੰਨਾਂ ਦੀ ਦਾਨਿਸ਼ਵੰਦੀ ਹੈ। ਤੇ ਜੇ ਕਹਿਣੇ ਅਸੀਂ ਬੜੇ ਚਾਤਰ ਚਤੁਰ ਹੈ, ਰਾਜ ਭਾਗ ਸੰਭਾਲਦੇ ਹਾਂ, ਰਾਜਨੀਤੀ ਦੇ ਵਿੱਚ ਬੜੇ ਨਿਪੁੰਨਾ, ਤੇ ਮਹਾਰਾਜ ਜੀ ਬਚਨ ਕਰਦੇ ਨੇ, ਜੇ ਨਾਮ ਨਹੀਂ ਨਾ ਜਪਿਆ ਫਿਰ ਤ੍ਰਿਗ ਹੈ, ਤ੍ਰਿਗ ਹੈ ਤਿੰਨਾਂ ਦੀ ਚੁਤਰਾਈ ਨੂੰ। ਦੋ ਵਾਰ ਤ੍ਰਿਗ ਸ਼ਬਦ ਸਤਿਗੁਰੂ ਜੀ ਨੇ ਵਰਤਿਆ, ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਤ੍ਰਿਗ ਹੈ ਤੇ ਪਰਲੋਕ ਦੇ ਵਿੱਚ ਵੀ ਤ੍ਰਿਗ ਹੈ, ਕਾਹਦੀ ਤਿੰਨਾਂ ਦੀ ਸਿਆਣਪ ਹੈ। ਅਰਥਾਤ ਤਿੰਨਾਂ ਦੀ ਚਤੁਰਾਈ ਨੂੰ, ਜਿਸ ਚਤੁਰਾਈ ਦੇ ਨਾਲ ਲੋਕਾਂ ਨੂੰ ਠੱਗਦੇ ਨੇ, ਬੇਵਕੂਫ ਬਣਾਉਂਦੇ ਨੇ, ਖੋਹ ਖਿੰਝ ਕੇ ਦੂਸਰਿਆਂ ਦਾ ਧਨ ਲੈ ਆਉਂਦੇ ਨੇ, ਐਸੀ ਚਤੁਰਾਈ ਨੂੰ ਇਸ ਸੰਸਾਰ ਦੇ ਅੰਦਰ ਵੀ ਤ੍ਰਿਗ ਹੈ ਤੇ ਉਹਨਾਂ ਨੂੰ ਪਰਲੋਕ ਦੇ ਅੰਦਰ ਵੀ ਤ੍ਰਿਗ ਹੈ। ਉਹਨਾਂ ਨੂੰ ਪਹਿਲਾਂ ਵੀ ਤ੍ਰਿਗ ਸੀ, ਉਹਨਾਂ ਨੂੰ ਹੁਣ ਵੀ ਤ੍ਰਿਗ ਹੈ, ਉਹਨਾਂ ਨੂੰ ਹੁਣ ਵੀ ਤ੍ਰਿਗ ਹੈ, ਉਹਨਾਂ ਨੂੰ ਅੱਗੇ ਵੀ ਤ੍ਰਿਗ ਹੋਵੇਗੀ। ਉਹਨਾਂ ਦੇ ਮਨ ਨੂੰ ਵੀ ਤ੍ਰਿਗ ਹੈ, ਉਹਨਾਂ ਦੇ ਤਨ ਨੂੰ ਵੀ ਤ੍ਰਿਗ ਹੈ, ਉਹਨਾਂ ਦੇ ਨਾਨਕਿਆਂ ਨੂੰ ਵੀ ਤ੍ਰਿਗਾਕਾਰ, ਉਹਨਾਂ ਦੇ ਦਾਦਕਿਆਂ ਨੂੰ ਵੀ ਤ੍ਰਿਗਾਕਾਰ, ਜਿਨ੍ਹਾਂ ਨੇ ਇੰਨੇ ਸੁੱਖ ਮਾਣ ਕੇ ਵੀ ਨਾਮ ਨਹੀਂ ਜਪਿਆ। ਸਾਧ ਸੰਗਤ ਜੀ ਕਿਸੇ ਨੂੰ 100 ਵਾਰ ਫਿੱਟੇ ਮੂੰਹ ਆਖੀਏ ਇੱਕ ਲਾਨਤ ਬਣਦੀ ਏ, 100 ਵਾਰ ਲਾਨਤ ਆਖੀਏ ਇੱਕ ਤ੍ਰਿਗ ਬਣਦੀ ਏ, 100 ਨੂੰ 100 ਦੇ ਨਾਲ ਮਲਟੀਪਲਾਈ ਕਰੀਏ ਤੇ 10,000 ਬਣਦਾ ਹੈ। ਅਰਥਾਤ 10,000 ਕਿਸੇ ਦਾ ਮੂੰਹ ਫਿਟਕਾਰੀਏ, ਫਿੱਟੇ ਮੂੰਹ ਆਖੀਏ ਤੇ ਇੱਕ ਤ੍ਰਿਗ ਬਣਦੀ ਏ। ਤੇ ਸਤਿਗੁਰੂ ਜੀ ਬਚਨ ਕਰਦੇ, ਉਹ ਐਸੇ ਲਾਂਤੀ ਲੋਕ ਨੇ, ਤਨ ਕਰਕੇ ਵੀ ਤ੍ਰਿਗਾਕਾਰ ਤੇ ਮਨ ਕਰਕੇ ਵੀ ਤਿੰਨਾਂ ਨੂੰ ਤ੍ਰਿਗਾਕਾਰ ਹੈ, ਜੇ ਇੰਨੇ ਸੁੱਖ ਲੈ ਕਰਕੇ ਵੀ ਨਾਮ ਨਹੀਂ ਜਪਿਆ, ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਦਾ ਸ਼ੁਕਰਾਨਾ ਨਹੀਂ ਕੀਤਾ।
1: ਛੱਤੀ ਹੈ ਅੰਮ੍ਰਿਤ ਪ੍ਰਕਾਰ ਕਰਹੇ,
0: 36 ਪ੍ਰਕਾਰ ਦੇ ਭੋਜਨ ਪਦਾਰਥਾਂ ਨੂੰ, ਛੇ ਰਸਾਂ ਵਾਲਿਆਂ ਨੂੰ ਤਿਆਰ ਕਰ ਕਰਕੇ ਵੀ ਜੀ ਉਹ ਕਰਦੇ ਰਹਿਣ, ਖਾਂਦੇ ਰਹਿਣ, ਪੁੰਚਦੇ ਰਹਿਣ, ਰਸਾਂ ਕਸਾਂ ਨੂੰ ਮਾਣਦੇ ਰਹਿਣ,
1: ਮੈਲ ਵਧਾਈ।
0: ਇਹਨੇ ਭੋਜਨ ਪਦਾਰਥਾਂ ਨੂੰ ਖਾ ਖਾ ਕਰਕੇ ਉਹਨਾਂ ਨੇ ਬਹੁਤੀ ਮੈਲ ਹੀ ਵਧਾਈ ਹੈ ਨਾ, ਅੰਨੀ ਮੈਲਾ ਕੀਤਾ ਨਾ, ਅੰਨ ਖਾਧਾ ਤੇ ਮੈਲਾ ਕਰ ਦਿੱਤਾ, ਹੋਰ ਤੇ ਕੋਈ ਕਿਸੇ ਪ੍ਰਕਾਰ ਦੀ ਉਹਨਾਂ ਦੀ ਪ੍ਰਾਪਤੀ ਨਹੀਂ। ਬਹੁ ਮੈਲ ਵਧਾਈ, ਇਹ ਮੈਲੇ ਗੰਦਗੀ ਦੇ ਨਾਲ ਮਲ ਮੂਤਰ ਦਾ ਭਰਿਆ ਹੋਇਆ ਥੈਲਾ ਸਰੀਰ, ਸੋ ਮੈਲ ਦਾ ਸਥਾਨ ਗੋਗੜਾਂ ਹੀ ਵਧਾ ਲਈਆਂ ਨਾ, ਢੇਡੀ ਵਧਾ ਛੱਡੇ ਨਾ ਖਾ ਖਾ ਕਰਕੇ, ਹੋਰ ਕਿਹੜੀ ਤਿੰਨਾਂ ਦੀ ਕਮਾਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤ੍ਰਿਗ ਕਿਹਾ ਉਹਨਾਂ ਨੂੰ ਜਿਹੜੇ ਖਾ ਖਾ ਕਰਕੇ ਕੇਵਲ ਤਾਂ ਕੇਵਲ ਪੇਟ ਵਧਾ ਛੱਡਦੇ ਨੇ, ਗੋਗੜਾ ਵਧਾ ਛੱਡਦੇ ਨੇ ਤੇ ਅੰਮ੍ਰਿਤ ਨਾਮ ਨੂੰ ਨਹੀਂ ਜਪਦੇ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਮੈਲ ਹੀ ਵਧਾਈ ਹੈ ਭਾਈ, ਪ੍ਰਾਪਤੀ ਕੋਈ ਨਹੀਂ ਤਿੰਨਾਂ ਦੀ।
1: ਨਾਨਕ ਜੋ ਦੇਵਾ ਤਿਸ ਹੈ ਨਾ ਜਾਣਨੀ।
0: ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਜੋ ਪਰਮੇਸ਼ਰ ਜੀ ਸਾਰੇ ਪਦਾਰਥਾਂ ਦੇ ਦਾਤਾ ਰੂਪ ਹੋ ਕਰਕੇ ਸਾਰੀਆਂ ਦਾਤਾਂ ਨੂੰ ਦੇਣ ਵਾਲੇ ਨੇ, ਛਕਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ, ਹਜ਼ੂਰ ਜੀ ਦੇ ਬਚਨ ਦੇ 5ਵੇਂ ਜਾਮੇ ਵਿੱਚ ਤਿਸ ਠਾਕੁਰ ਕਉ ਰੱਖ ਮਨ ਮਾਹੇ। ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਪਰ ਉਪਕਾਰਾਂ ਨੂੰ ਹਿਰਦੇ ਵਿੱਚ ਸਦਾ ਯਾਦ ਰੱਖ, ਨਾਮ ਨਾ ਕਦੇ ਭੁੱਲ ਜਾਵੇ। ਪਰ ਜਿਹੜੇ ਮਨਮੁੱਖ ਲੋਕ ਨੇ, ਜਿਸ ਪਰਮੇਸ਼ਰ ਜੀ ਨੇ ਰਾਜ ਭਾਗ ਦਿੱਤਾ, ਤਖਤ ਦਿੱਤੇ, ਕਿਲੇ ਦਿੱਤੇ, ਗਜਗੀਰੀਆਂ ਦਿੱਤੀਆਂ, ਹਵੇਲੀਆਂ ਦਿੱਤੀਆਂ, ਅਸਵਾਰੀਆਂ ਦਿੱਤੀਆਂ, ਸੋਨੇ ਦੀਆਂ ਕਾਠੀਆਂ ਦਿੱਤੀਆਂ, ਉਸ ਪਰਮੇਸ਼ਰ ਜੀ ਨੂੰ ਦਾਤਾ ਜਾਣਦੇ ਹੀ ਨਹੀਂ। ਕਹਿੰਦੇ ਮੈਂ ਬੜਾ ਸਿਆਣਾ, ਰਾਜ ਦੀਆਂ ਹੱਦਾਂ ਵਧਾ ਲਈਆਂ, ਰਾਜ ਨੂੰ ਹੋਰ ਵਧਾ ਲਿਆ, ਬਹੁਤੇ ਖਜ਼ਾਨੇ ਹੋਰ ਭਰ ਲਏ, ਮੈਂ ਬਹੁਤੀ ਕਮਾਈ ਕਰ ਲਈ। ਦਾਤੇ ਨੂੰ ਨਹੀਂ ਜਾਣਦੇ ਤੇ ਆਪਣੀਆਂ ਸਿਆਣਪਾਂ ਚਤਰਾਈਆਂ ਦੇ ਨਾਲ ਆਪਣੇ ਆਪ ਨੂੰ ਜਣਾਉਂਦੇ ਹਨ।
1: ਮਨਮੁਖ ਦੁੱਖ ਪਾਈ।
0: ਤੇ ਗੁਰਦੇਵ ਪਿਤਾ ਜੀ ਬਚਨ ਕਰਦੇ ਨੇ, ਐਸੇ ਜਿਹੜੇ ਮਨਮੁਖ ਨੇ ਨਾ, ਤਨ ਕਰਕੇ ਭਾਵੇਂ ਸੁੱਖ ਭੋਗ ਲੈਣ ਪਰ ਮਨ ਕਰਕੇ ਸਦਾ ਹੀ ਦੁੱਖ ਪਾਉਂਦੇ ਨੇ। ਫਿਰ ਐਸੇ ਜਿਹੜੇ ਮਨਮੁੱਖ ਨੇ ਦਰਗਾਹ ਦੇ ਵਿੱਚ ਜਾ ਕਰਕੇ ਦੁੱਖ ਪਾਉਂਦੇ ਨੇ। ਐਸੇ ਜਿਹੜੇ ਮਨਮੁੱਖ ਨੇ 84 ਲੱਖ ਜੂਨੀਆਂ ਦੇ ਵਿੱਚ ਆ ਕਰਕੇ ਜਨਮ ਮਰਨ ਰੂਪੀ ਵੱਡਾ ਦੁੱਖ ਪਾਉਂਦੇ ਨੇ। ਭਾਈ ਜੇਕਰ ਸਰਦਾਰ ਕਹਾ ਲਿਆ, ਮਲੂਕ ਕਹਾ ਲਿਆ, ਬਾਦਸ਼ਾਹ ਸਦਾ ਲਿਆ, ਜਹਾਨ ਦੇ ਮਾਲਕ ਵੀ ਸਦਵਾ ਲੈਣ, ਤੇ ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ ਮਿਲਦਾ, ਬੰਦਗੀ ਤੋਂ ਬਿਨਾਂ ਸਦੀਵੀ ਸੁੱਖ ਨਹੀਂ ਮਿਲਦਾ। ਸੋ ਇਸ ਪ੍ਰਕਾਰ ਬਹੁਤੇ ਦੁੱਖ ਜੂਨੀਆਂ ਵਿੱਚ ਜਾ ਕਰਕੇ ਤਿੰਨਾਂ ਨੂੰ ਭੋਗਣੇ ਹੀ ਪੈਂਦੇ ਹਨ ਜੀਓ।
1: ਲੋਕ ਮਹੱਲਾ ਤੀਜਾ।
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਪੰਡਿਤ ਆਇਆ ਹੈ ਤੇ ਆ ਕਰਕੇ ਆਪਣਾ ਸਵਾਲ ਸਤਿਗੁਰੂ ਜੀ ਦੇ ਅੱਗੇ ਰੱਖਿਆ। ਮਹਾਰਾਜ, ਆਪ ਜੀ ਦੇ ਜਿਹੜੇ ਸਿੱਖ ਨੇ ਇਹ ਅਨਪੜ੍ਹ ਨੇ, ਵਿੱਦਿਆ ਪੜ੍ਹਨੇ ਦਾ ਅਧਿਕਾਰ ਵੇਦ ਸ਼ਾਸਤਰਾਂ ਨੇ ਦਿੱਤਾ ਨਹੀਂ, ਤੇ ਮਹਾਰਾਜ ਨਾ ਇਹ ਵੇਦ ਪੜ੍ਹ ਸਕਦੇ ਨੇ ਜੋ ਦੇਵ ਭਾਸ਼ਾ ਸੰਸਕ੍ਰਿਤ ਦੇ ਅੰਦਰ ਹੈ, ਕਿਉਂਕਿ ਉਹ ਦੇਵ ਭਾਸ਼ਾ ਕਹਿੰਦੇ ਨੇ ਜੀ। ਇਹ ਦੇਵਤਿਆਂ ਦੀ ਭਾਸ਼ਾ ਸੰਸਕ੍ਰਿਤ ਵਿੱਚ ਵੇਦ ਨੇ, ਸ਼ਾਸਤਰ ਨੇ, ਪੁਰਾਣ ਨੇ, ਤੇ ਗੁਰਸਿੱਖਾਂ ਨੂੰ ਪੜ੍ਹਨੇ ਨਹੀਂ ਆਉਂਦੇ ਕਿਉਂਕਿ ਸੰਸਕ੍ਰਿਤ ਪੜ੍ਹੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਜੇਕਰ ਆਗਿਆ ਦਿਓ ਤੇ ਮੈਂ ਤੁਹਾਡੇ ਗੁਰਸਿੱਖਾਂ ਨੂੰ ਸੰਸਕ੍ਰਿਤ ਪੜ੍ਹਾ ਦੇਵਾਂ। ਮਹਾਰਾਜ ਜੀ, ਫਿਰ ਇਸ ਪ੍ਰਕਾਰ ਵਿੱਦਿਆ ਪੜ੍ਹਨਗੇ, ਵੇਦਾਂ ਸ਼ਾਸਤਰਾਂ ਦੇ ਗਿਆਤਾ ਹੋ ਜਾਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ, ਤੇ ਇਸ ਪੰਡਿਤ ਦਾ ਮਾਣ ਦੇਖ ਕੇ, ਹੰਕਾਰ ਦੇਖ ਕੇ, ਜਿਸ ਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਮੈਂ ਸੰਸਕ੍ਰਿਤ ਪੜ੍ਹਿਆ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਗੁਰਮੁਖੀ ਉਚਾਰੀਏ, ਇਹ ਜਿਹੜੇ ਊੜਾ ਤੋਂ ਲੈ ਕਰਕੇ ੜਾੜਾ ਤੱਕ 35 ਅੱਖਰ ਨੇ ਨਾ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਚੇ ਨੇ। ਆਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਖਰ ਘੜੇ, ਇਹਨਾਂ ਦੀਆਂ ਆਵਾਜ਼ਾਂ ਨਿਰਧਾਰਿਤ ਕੀਤੀਆਂ, ਗੁਰਮੁਖੀ ਲਿਪੀ ਬਣਾਈ, ਲਗਾ ਮਾਤਰਾਵਾਂ ਬਣਾਈਆਂ, ਤੇ ਫਿਰ ਗੁਰਮੁਖੀ ਜਿਹੜੀ ਸਤਿਗੁਰੂ ਜੀ ਦੇ ਮੁੱਖ ਤੋਂ ਉਚਾਰੀ ਹੋਈ ਭਾਸ਼ਾ ਹੈ ਨਾ, ਉਸ ਦੇ ਵਿੱਚ ਸਤਿਗੁਰੂ ਜੀ ਨੇ ਗੁਰਬਾਣੀ ਰਚੀਏ, ਲਿਖੀਏ, ਉਚਾਰੀਏ, ਤੇ ਗੁਰਸਿੱਖਾਂ ਦੇ ਤਾਂ ਹੀ ਹੁਕਮ ਦਿੱਤਾ, ਭਾਈ ਇਹ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਨਾ ਹੈ। ਪਰ ਪੰਡਿਤ ਜੋ ਸੰਸਕ੍ਰਿਤ ਪੜ੍ਹਿਆ ਹੋਇਆ ਕਹਿੰਦਾ ਜੀ ਮੈਂ ਦੇਵ ਵਿੱਦਿਆ ਪੜ੍ਹਿਆ ਤੇ ਪੜ੍ਹਨੇ ਦਾ ਹੰਕਾਰ ਹੈ। ਮਹਾਰਾਜ, ਆਪ ਜੀ ਦੇ ਗੁਰਸਿੱਖ ਸੰਸਕ੍ਰਿਤ ਭਾਸ਼ਾ ਨਹੀਂ ਜਾਣਦੇ, ਸੰਸਕ੍ਰਿਤ ਵੱਲੋਂ ਤੇ ਅਨਪੜ੍ਹ ਹੀ ਨੇ ਨਾ। ਜੇ ਮੈਨੂੰ ਆਗਿਆ ਦੇਵੋ ਤੇ ਬਣਾ ਦਿਆਂ ਤੁਹਾਡੇ ਸਿੱਖਾਂ ਨੂੰ ਵਿਦਵਾਨ, ਮੈਂ ਇਹਨਾਂ ਨੂੰ ਸੰਸਕ੍ਰਿਤ ਪੜ੍ਹਾ ਦਿੰਦਾ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਦਿਆ ਭਾਸ਼ਾ ਤੇ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ। ਮਹਾਰਾਜ ਜੀ ਨੇ ਜਿਹਨਾਂ ਨੂੰ ਸੰਸਕ੍ਰਿਤ ਆਉਂਦੀ ਸੀ ਉਹਨਾਂ ਨੂੰ ਸੰਸਕ੍ਰਿਤ ਵਿੱਚ ਉਪਦੇਸ਼ ਦਿੱਤਾ, ਜਿਹਨਾਂ ਨੂੰ ਅਰਬੀ ਫਾਰਸੀ ਆਉਂਦੀ ਸੀ ਅਰਬੀ ਫਾਰਸੀ ਵਿੱਚ ਉਪਦੇਸ਼ ਦਿੱਤਾ। ਚਿੰਤਕ ਜਨਾਂ ਦਾ ਇਹ ਵਿਚਾਰ ਹੈ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਨਾ 64 ਭਾਸ਼ਾਵਾਂ ਦੇ ਸ਼ਬਦ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਭਾਸ਼ਾ ਨੂੰ ਬਣਾਉਣ ਵਾਲੇ ਹੀ ਆਪ ਨੇ, ਇਹ ਕਰਤਾ ਵਿੱਦਿਆ ਕੇ ਜਾਲਾ, ਸਾਰੀਆਂ ਵਿੱਦਿਆ ਬਣਾਉਣ ਵਾਲੇ ਆਪ ਨੇ, ਤਿਰਸਕਾਰ ਕਿਸੇ ਦਾ ਵੀ ਨਹੀਂ ਪਰ ਹੰਕਾਰ ਵੀ ਕਿਸੇ ਦਾ ਪ੍ਰਵਾਨ ਨਹੀਂ। ਸਤਿਗੁਰੂ ਜੀ ਨੇ ਜਾਣਿਆ ਪੰਡਿਤ ਵਿਦਵਾਨ ਤੇ ਹੈ, ਸੰਸਕ੍ਰਿਤ ਦਾ ਗਿਆਤਾ ਤੇ ਹੈ, ਪਰ ਇਸ ਨੂੰ ਵਿਆਕਰਨ ਇਤਿਆਦਿਕ

0: ਵਿਦਿਆ ਪੜ੍ਹ ਪੜ੍ਹ ਕੇ ਥੱਕ ਗਏ, ਮਨ ਨੂੰ ਸ਼ਾਂਤੀ ਨਾ ਆਈ। ਅਤੇ ਕਿੰਨਿਆਂ ਨੇ ਮੋਨੀ ਉਹ ਕਰਕੇ ਮੋਨ ਧਾਰਨ ਕਰ ਲਿਆ, ਜ਼ੁਬਾਨ ਤੋਂ ਤੇ ਮੋਨ ਧਾਰਨ ਕਰ ਲਿਆ, ਪਰ ਗੱਲ ਕਹੇ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਫਿਰ ਸਲੇਟਾਂ ਹੀ ਲਿਖ ਲਿਖ ਕੇ ਕਾਲੀਆਂ ਕਰੀ ਜਾਂਦੇ ਨੇ, ਕਾਪੀਆਂ ਭਰੀ ਜਾਂਦੇ ਨੇ, ਕਾਪੀ ਪੈਨ ਰੱਖਿਆ ਹੁੰਦਾ, ਮੂੰਹੋਂ ਨਹੀਂ ਬੋਲਣਾ, ਲਿਖ ਕੇ ਦੱਸੀ ਜਾਣਾ, ਮੈਨੂੰ ਇਹ ਚਾਹੀਦਾ, ਮੈਨੂੰ ਉਹ ਚਾਹੀਦਾ, ਮੈਨੂੰ ਆਹ ਵੀ ਲਿਆ ਦਿਓ, ਮੈਨੂੰ ਉਹ ਵੀ ਲਿਆ ਦਿਓ। ਹਜ਼ੂਰ ਬਚਨ ਕਰਦੇ ਨੇ ਕਰਮ ਕਾਂਡੀ ਮੋਨੀ ਵੀ ਥੱਕ ਗਏ। ਕਰਮ ਕਾਂਡੀ ਸੰਸਕ੍ਰਿਤ ਇਤਿਹਾਦਿਕ ਵਿਦਿਆ ਦੇ ਪੜ੍ਹਨ ਵਾਲੇ ਪੜ੍ਹ ਪੜ੍ਹ ਕੇ ਪੰਡਿਤ ਬ੍ਰਾਹਮਣ ਇਤਿਹਾਦਿਕ ਵੀ ਥੱਕ ਗਏ ਹਨ।
1: ਸੰਤਰ ਭਾਵ ਥੱਕੇ ਭੇਖ ਧਾਰੀ,
0: ਜਿਹੜੇ ਬਹੁਤੇ ਭੇਖਾਂ ਨੂੰ ਧਾਰਨ ਕਰਨ ਵਾਲੇ ਨੇ, ਕੋਈ ਬੋਧੀ ਹੈ ਹੋ ਗਿਆ, ਕੋਈ ਜੈਨੀ ਹੋ ਗਿਆ, ਕੋਈ ਯੋਗੀ ਹੋ ਗਿਆ, ਕੋਈ ਸਿੱਧ ਹੋ ਗਿਆ, ਕੋਈ ਪੀਰ ਹੋ ਗਿਆ, ਕੋਈ ਬਿਰਖਤ ਹੋ ਗਿਆ, ਕੋਈ ਬਨਵਾਸੀ ਹੋ ਗਿਆ, ਕੋਈ ਸੰਨਿਆਸੀ ਹੋ ਗਿਆ, ਇਸ ਪ੍ਰਕਾਰ ਬਹੁਤੇ ਭੇਖ ਕੋਈ ਭਗਵਾ ਧਾਰੀ ਹੋ ਗਿਆ। ਭੇਖਾਂ ਨੂੰ ਧਾਰਨ ਕਰਨ ਵਾਲੇ ਭਾਵ ਭਾਵ ਥੱਕੇ ਧਰਤੀ ਤੇ ਭਰਮਣੇ ਵਾਲੇ ਹੋ ਕਰਕੇ ਭਰਮਦੇ ਥੱਕ ਗਏ। ਕਿਸੇ ਨੇ ਮੰਨਿਆ ਜੀ ਇਸ ਪ੍ਰਕਾਰ ਪੂਰੀ ਪ੍ਰਿਥਵੀ ਦੀ ਪਰਿਕਰਮਾ ਕਰ ਲਈਏ, ਭ੍ਰਮਣ ਕਰ ਲਈਏ ਤੇ ਮੁਕਤ ਹੋ ਜਾਈਦਾ। ਮਹਾਰਾਜ ਜੀ ਬਚਨ ਕਰਦੇ ਭਾਈ ਐਵੇਂ ਪਰਮੇਸ਼ਰ ਨਹੀਂ ਮਿਲਦਾ। ਭੇਖਾਂ ਵਾਲੇ ਭੇਖ ਧਾਰਨ ਕਰ ਕਰਕੇ ਥੱਕ ਗਏ, ਮੋਨੀ ਮੋਨ ਧਾਰਨ ਕਰ ਕਰਕੇ ਥੱਕ ਗਏ, ਪੜ੍ਹਨੇ ਵਾਲੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ ਹਨ।
1: ਜੈ ਪਹਾਏ ਨਾ ਕਦੇ ਨਾ ਪਾਇਨ,
0: ਜਿਨ੍ਹਾਂ ਦੇ ਮਨ ਦੇ ਵਿੱਚ ਦ੍ਵੈਤ ਭਾਵਨਾ ਲੱਗੀ ਹੋਈ ਹੈ ਨਾ, ਉਹਨਾਂ ਨੇ ਅੰਮ੍ਰਿਤ ਨਾਮ ਨੂੰ ਕਦੇ ਵੀ ਪ੍ਰਾਪਤ ਨਹੀਂ ਕੀਤਾ। ਜਿਹੜੇ ਦ੍ਵੈਤ ਭਾਵਨਾ ਵਾਲੇ ਨੇ ਨਾ, ਉਹ ਅੱਗੇ ਵੀ ਅੰਮ੍ਰਿਤ ਨਾਮ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ, ਅੰਮ੍ਰਿਤ ਨਾਮ ਨੂੰ ਨਹੀਂ ਜਪਦੇ, ਤੇ ਨਾ ਜਪਣੇ ਕਰਕੇ ਨਾ ਪਾਏ ਉਹਨਾਂ ਨੇ ਪਰਮੇਸ਼ਰ ਜੀ

0: ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਛੱਡ ਕਰਕੇ ਦੂਜੀ ਹੈ ਮਾਇਆ, ਮਾਇਆ ਦੇ ਪਿਆਰ ਵਿੱਚ ਲੱਗੇ ਹੋਏ ਨੇ, ਪਾਏਦਾਰਥ ਪਿਆਰ, ਤੇ ਜਿਹੜੇ ਮਾਇਆ ਜੜ ਮਾਇਆ ਚੇਤਨ ਮਾਇਆ ਦੇ ਪਿਆਰ ਵਿੱਚ ਹੀ ਲੱਗੇ ਹੋਏ ਹਨ, ਸਿਮਰਨ ਭਜਨ ਨੂੰ ਜਿਨ੍ਹਾਂ ਨੇ ਛੱਡ ਦਿੱਤਾ ਹੋਇਆ ਹੈ, ਉਹ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨ ਹੀ ਨਹੀਂ ਪਾਉਂਦੇ।
1: ਦੁੱਖ ਲਾਗਾ ਅਤ ਭਾਰੀ,
0: ਭਾਈ ਉਹਨਾਂ ਨੂੰ ਅਤਿਅੰਤ ਵੱਡਾ ਭਾਰੀ ਦੁੱਖ ਜਨਮ ਮਰਨ ਦਾ ਆ ਕਰਕੇ ਲੱਗਾ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ, ਚਿਰ ਕਾਲ ਤੱਕ ਜੁਗਾ ਜੁਗਾਂਤਰਾਂ ਤੱਕ। ਤੇ ਵਿਗਿਆਨੀ ਕਹਿੰਦੇ ਨੇ 7.5 ਖਰਬ ਸਾਲ ਲੱਗਦੇ ਨੇ 84 ਲੱਖ ਜੂਨੀਆਂ ਭੋਗਣ ਨੂੰ। ਇੰਨੇ ਲੰਬੇ ਸਮੇਂ ਤੱਕ ਗਰਭ ਜੂਨੀਆਂ ਵਿੱਚ ਆ ਕਰਕੇ, ਨਿਖਿੱਧ ਜੂਨੀਆਂ ਵਿੱਚ ਆ ਕਰਕੇ ਦੁੱਖਾਂ ਨੂੰ ਭੋਗਦਾ, ਇਵੇਂ ਜਨਮ ਮਰਨ ਦਾ ਵੱਡਾ ਭਾਰੀ ਦੁੱਖ ਤਿੰਨਾਂ ਦੇ ਤਾਂ ਹੀ ਲੱਗਦਾ ਹੈ।
1: ਮੂਰਖ ਅੰਧੇ ਤ੍ਰਾਗੁਣ ਸੇਵਾ ਹੈ,
0: ਇਸ ਪ੍ਰਕਾਰ ਦੇ ਮੂਰਖ ਅਗਿਆਨੀ ਹੋ ਰਹੇ ਨੇ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹੋ ਰਹੇ ਨੇ, ਜਿਹੜੇ ਤ੍ਰੈਗੁਣ ਆਤਮਿਕ ਮਾਇਆ ਨੂੰ ਹੀ ਸੇਵਦੇ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਗੁਣਾਂ ਵਾਲੀ ਮਾਇਆ ਦੇ ਸੇਵਕ ਹੋ ਰਹਿੰਦੇ ਹਨ।
1: ਮਾਇਆ ਕਾ ਵਿਵਹਾਰੀ,
0: ਭਾਈ ਉਹਨਾਂ ਨੂੰ ਪੰਡਿਤ ਨਹੀਂ ਜਾਣਿਆ ਜਾ ਸਕਦਾ। ਪੰਡਿਤ ਪੰਡਾ ਨਾਮ ਬੁੱਧੀ ਦਾ, ਜਿਹੜਾ ਸ੍ਰੇਸ਼ਟ ਬੁੱਧੀ ਵਾਲਾ ਹੋਵੇ। ਤੇ ਸ੍ਰੇਸ਼ਟ ਬੁੱਧੀ ਵਾਲਾ ਕਿਹੜਾ ਹੈ? ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। ਪਰ ਜਿਹੜੇ ਸਿਮਰਨ ਨਹੀਂ ਕਰਦੇ, ਅਹੰਕਾਰ ਦੇ ਧਾਰਨੀ ਹੋ ਗਏ, ਤ੍ਰੈਗੁਣ ਆਤਮਿਕ ਮਾਇਆ ਦੇ ਪੁਜਾਰੀ ਹੋ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹਨਾਂ ਨੂੰ ਪੰਡਿਤ ਨਾ ਜਾਣੋ, ਵੈਰਾਗੀ ਨਾ ਜਾਣੋ, ਸੰਨਿਆਸੀ ਨਾ ਜਾਣੋ, ਕਿਸੇ ਵੀ ਭੇਖ ਨੂੰ ਧਾਰਨ ਕੀਤਾ ਹੋਵੇ ਤਾਂ ਵੀ ਤਿੰਨਾਂ ਨੂੰ ਸਤਿਪੁਰਸ਼ ਨਾ ਜਾਣੋ। ਇਹ ਸਾਰਾ ਵਿਵਹਾਰ ਉਹਨਾਂ ਦਾ ਕੇਵਲ ਤਾਂ ਕੇਵਲ ਮਾਇਆ ਵਾਸਤੇ ਹੈ। ਉਹ ਮਾਇਆ ਦੇ ਵਿਵਹਾਰੀ ਨੇ, ਮਾਇਆ ਦੇ ਕਾਰੋਬਾਰੀ ਨੇ। ਸਾਧ ਸੰਗਤ ਜੀ ਸੁਮੇਰ ਪਰਬਤ 'ਤੇ ਸਿੱਧ ਰਿਹਾ ਕਰਦੇ ਸਨ, ਤਾਂ ਜਦੋਂ ਸ਼ਿਵਰਾਤਰੀ ਦਾ ਮੇਲਾ ਹੋਣਾ ਤੇ ਅਚਲ ਸਾਹਿਬ ਆ ਜਾਣਾ, ਜਿੱਥੇ ਜਿੱਥੇ ਮੇਲੇ ਹੋਣੇ, ਸਾਲਾਨਾ ਮੇਲੇ ਜਿੱਥੇ ਲੱਗਦੇ ਨੇ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਸ਼ਿਵਰਾਤਰੀ ਦਾ ਮੇਲਾ ਆ ਰਿਹਾ, ਲੱਖਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਨੇ, ਸਿੱਧ ਆਉਂਦੇ ਨੇ, ਪੀਰ ਆਉਂਦੇ ਨੇ, ਯੋਗੀ ਆਉਂਦੇ ਨੇ, ਦਿਗੰਬਰ ਆਉਂਦੇ ਨੇ, ਸਾਰੇ ਭੇਖਾਂ ਵਾਲੇ ਆਉਂਦੇ ਨੇ, ਤੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਤੇ ਸਭਨਾਂ ਨੂੰ ਉਪਦੇਸ਼ ਦਿੱਤਾ। ਸਿੱਧ ਲੋਕਾਂ ਨੇ ਮੇਲੇ ਵਿੱਚ ਉੱਡ ਕੇ, ਤੁਰ ਕੇ ਨਹੀਂ, ਆਕਾਸ਼ ਮਾਰਗ ਰਾਹੀਂ ਪੰਛੀਆਂ ਵਾਂਗੂ ਉੱਡਦੇ ਹੋਏ ਆਉਣਾ, ਆਪਣੀ ਸ਼ਕਤੀ ਦੇ ਸਿੱਧੀਆਂ ਦੇ ਬਲ ਦੇ ਨਾਲ, ਤੇ ਮੇਲੇ ਵਾਲੇ ਸਥਾਨ ਤੇ ਪੁੱਜ ਜਾਣਾ, ਕਿਸੇ ਨੂੰ ਉੱਡ ਕੇ ਦਿਖਾ ਦੇਣਾ, ਕਿਸੇ ਨੂੰ ਕਰਾਮਾਤ ਦਿਖਾ ਦੇਣੀ, ਕਿਸੇ ਨੂੰ ਬਿਨਾਂ ਚੁਆਂਤੀ ਤੋਂ ਬਿਨਾਂ ਬਾਲਣ ਤੋਂ ਅੱਗ ਪਾ ਕੇ ਬਾਲ ਕੇ ਵਿਖਾ ਦੇਣੀ, ਕਿਸੇ ਨੂੰ ਮੀਂਹ ਪਾ ਕੇ ਦਿਖਾ ਦੇਣਾ, ਕਰਾਮਾਤਾਂ ਦਿਖਾਉਣੀਆਂ,

0: ਲੋਕਾਂ ਨੇ ਕਰਾਮਾਤਾਂ ਦੇਖ ਕੇ ਬਹੁਤ ਮਾਇਆ ਦੇਣੀ, ਬੜੇ ਪਦਾਰਥ ਇਹਨਾਂ ਨੂੰ ਭੇਟਾ ਦੇ ਦੇਣੇ, ਤੇ ਇਹਨਾਂ ਨੇ ਭੇਟਾ ਪੂਜਾ ਪਦਾਰਥ ਲੈ ਕਰਕੇ ਉੱਡ ਕੇ ਫਿਰ ਵਾਪਸ ਸੁਮੇਰ ਪਰਬਤ ਤੇ ਚਲੇ ਜਾਣਾ ਤੇ ਜਾ ਕਰਕੇ ਉੱਥੇ ਮੌਜਾਂ ਮਾਣਦੇ ਰਹਿਣਾ ਖਾਣ ਪੀਣ ਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਸਰੀਰ ਦੀ ਸਾਧਨਾ ਕੀਤੀ, ਨਾੜੀਆਂ ਦਾ ਸੋਧਨ ਕੀਤਾ, ਬਹੁਤਾ ਤਪ ਕੀਤਾ, ਹੱਠ ਕਰਮ ਕੀਤੇ, ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਭੇਖ ਧਾਰਨ ਕਰ ਲਏ, ਪਰ ਪ੍ਰਯੋਜਨ ਕੇਵਲ ਤਾਂ ਕੇਵਲ ਇੱਕ ਮਾਇਆ ਹੈ। ਇਹ ਸਿੱਧੀ ਮਿਲ ਜਾਵੇ ਤੇ ਲੋਕ ਬਹੁਤੀ ਮਾਇਆ ਦੇਣਗੇ। ਵਾਕ ਸਿੱਧੀ ਮਿਲਦਾ ਜਾਵੇ ਲੋਕਾਂ ਨੂੰ ਬਾਹਰ ਸਰਾਪ ਦੇਵਾਂ ਬਹੁਤੀ ਮਾਇਆ ਮਿਲੂਗੀ। ਇਸੇ ਪ੍ਰਕਾਰ ਸ਼ਕਤੀਆਂ ਵਿਖਾਉਣੀਆਂ, ਪਹਾੜ ਵਰਗੇ ਭਾਰੇ ਹੋ ਜਾਣਾ ਜਾਂ ਅਣੂ ਪਰਮਾਣੂ ਤੋਂ ਵੀ ਹੌਲੇ ਹੋ ਜਾਣਾ, ਲੋਕ ਮੱਥੇ ਬੜੇ ਟੇਕਦੇ ਨੇ। ਸਿੱਧੀਆਂ ਦੀ ਪ੍ਰਾਪਤੀ ਕੇਵਲ ਤਾਂ ਕੇਵਲ ਪਦਾਰਥਾਂ ਵਾਸਤੇ, ਤੇ ਸਤਿਗੁਰੂ ਜੀ ਨੇ ਤਾਂ ਹੀ ਬਚਨ ਕੀਤਾ ਰਿੱਧ ਸਿੱਧ ਅਵਰਾ ਸਾਧ, ਇਹ ਤੇ ਵਾਧੂ ਦਾ ਸਵਾਦ ਹੈ, ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ। ਅਵਰਾ ਸਾਧ ਦੂਜਿਆਂ ਨੂੰ ਸਵਾਦ, ਦੂਜਿਆਂ ਨੂੰ ਰਸ ਆਉਂਦਾ, ਕਿਸੇ ਨੂੰ ਔਲਾਦ ਮਿਲ ਗਈ, ਕਿਸੇ ਦੇ ਕਾਰੋਬਾਰ ਵਿੱਚ ਵਾਧਾ ਹੋ ਗਿਆ, ਫਿਰ ਸਵਾਦ ਰਸਤਾ ਉਹੀ ਲੈ ਗਏ ਨਾ। ਇਹ ਦੂਜਿਆਂ ਨੂੰ ਸਵਾਦ ਦਿੰਦੀਆਂ ਨੇ, ਜੀਵ ਨੂੰ ਆਪ ਨੂੰ ਮੁਕਤ ਨਹੀਂ ਕਰਦੀਆਂ। ਆਪ ਤੇ ਰਿੱਧੀਆਂ ਸਿੱਧੀਆਂ ਵਾਲਾ ਹੰਕਾਰੀ ਹੋ ਜਾਂਦਾ, ਮੈਂ ਸਰਾਪ ਦੇ ਕੇ ਭਸਮ ਕਰ ਦਿਆਂਗਾ, ਮੈਂ ਇਹ ਕਰ ਦਿਆਂਗਾ, ਉਹ ਕਰ ਦਿਆਂਗਾ। ਹਜ਼ੂਰ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਤਿੰਨਾਂ ਨੂੰ ਆਤਮ ਗਿਆਨੀ ਨਾ ਜਾਣਨਾ ਕਰੀਏ, ਇਹ ਮਾਇਆ ਕਰਕੇ ਸਾਰਾ ਵਿਵਹਾਰ ਸਾਰਾ ਅਡੰਬਰ ਰਚਿਆ ਜਾਂਦਾ ਹੈ।
1: ਅੰਦਰ ਕਪਟ ਉਧਰ ਭਰਨ ਕਾ ਤਾਈ,
0: ਹਿਰਦੇ ਦੇ ਅੰਦਰ ਬੜਾ ਕਪਟ ਹੈ, ਬੜਾ ਛਲ ਹੈ, ਬੜਾ ਧਰੋ ਹੈ, ਤੇ ਜਿੰਨੇ ਇਹ ਲਿਬਾਸ ਧਾਰਨ ਕੀਤੇ ਜਾਂਦੇ ਨੇ ਨਾ, ਕੇਵਲ ਤਾਂ ਕੇਵਲ ਪੇਟ ਦੀ ਪਾਲਣਾ ਕਰਨ ਵਾਸਤੇ ਇਹ ਲਿਬਾਸ ਧਾਰਨ ਕੀਤੇ ਜਾਂਦੇ ਨੇ। ਇਹ ਭੇਖ ਕੇਵਲ ਤਾਂ ਕੇਵਲ ਪੇਟ ਪਾਲਣ ਵਾਸਤੇ ਧਾਰਨ ਕੀਤੇ ਹੋਏ ਹਨ।
1: ਪਾਠ ਪੜ੍ਹੇ ਗਾਵਾਰੀ,
0: ਇਸ ਪ੍ਰਕਾਰ ਗਾਵਾਰੀ ਨਾ ਸਮਝ, ਪਾਠ ਪੜ੍ਹ ਪੜ੍ਹ ਕੇ ਵੇਦਾਂ ਦਾ ਸੰਸਕ੍ਰਿਤ ਨੂੰ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾਈ ਜਾਂਦੇ ਨੇ, ਦੂਜਿਆਂ ਦੀਆਂ ਗਤੀਆਂ ਕਰੀ ਜਾਂਦੇ ਨੇ, 500 ਵਿੱਚ, 1100 ਵਿੱਚ, 2100 ਦੇ ਵਿੱਚ, ਹਰਿਦੁਆਰ, ਗਯਾ ਇਤਿਆਦਿਕ ਸਥਾਨਾਂ ਤੇ ਜਾ ਕੇ ਦੇਖ ਲਓ, ਬ੍ਰਾਹਮਣ ਬੈਠੇ ਨੇ, ਇਹ ਜੀ 21 ਲੜੂਆ ਹੈ, ਇਹ ਜੀ 51 ਲੜੂਆ ਹੈ। ਜਿਹੜਾ ਬ੍ਰਾਹਮਣ 21 ਵਾਰ 21 ਲੱਡੂ ਖਾ ਜਾਂਦਾ 21 ਲੱਡੂਆ ਹੋ ਗਿਆ। ਕਿਸੇ ਨੇ ਆਪਣੇ ਪਿਤਰਾਂ ਵਾਸਤੇ 51 ਲੱਡੂ ਅਰਪਣ ਕਰਨੇ ਨੇ, ਤੇ ਬ੍ਰਾਹਮਣ ਐਸੇ ਬੈਠੇ ਜਿਹੜੇ 51 ਲੱਡੂ 21 ਵਾਰ ਹੀ ਖਾ ਜਾਂਦੇ ਨੇ, ਉਹਨੂੰ ਕਹਿੰਦੇ ਜੀ 51 ਲੱਡੂਆ ਹੈ, ਨਾਲੇ ਤੇ 51 ਲੱਡੂ ਖਵਾਓ ਤੇ ਨਾਲੇ 1100-2100 ਭੇਟਾ ਦਿਓ ਜੀ, ਇਹ ਦੰਦ ਘਸਾਈ ਹੈ, ਬ੍ਰਾਹਮਣ ਦੇ ਲੱਡੂ ਖਾਧੇ ਦੰਦ ਘਸ ਗਏ। ਫਿਰ ਇਸ ਪ੍ਰਕਾਰ ਗਤੀ ਵਾਸਤੇ ਪੈਸੇ ਦਿਓ ਜੀ, ਸਾਡੇ ਵੱਡਿਆਂ ਦੀ ਪਿਤਰਾਂ ਦੀ ਕਲਿਆਣ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹ ਸਾਰੇ ਜਿਹੜੇ ਯਤਨ ਨੇ ਨਾ, ਇਹ ਪੇਟ ਭਰਨ ਵਾਸਤੇ ਕੀਤੇ ਹੋਏ ਨੇ। ਪਾਠ ਪੜ੍ਹੇ ਗਾਵਾਰੀ, ਤੇ ਗਾਵਾਰ ਕਿਉਂ ਆਖਿਆ, ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾਉਂਦੇ ਨੇ, ਆਪ ਧਾਰਨ ਨਹੀਂ ਕਰਦੇ, ਆਪ ਉਪਦੇਸ਼ਾਂ ਤੇ ਧਾਰਨ ਹੀ ਨਹੀਂ। ਵੇਦਾਂ ਮਹਿ ਨਾਮ ਉੱਤਮ, ਉਸ ਨਾਮ ਨੂੰ ਆਪ ਤੇ ਜਪਦੇ ਨਹੀਂ, ਨਾ ਦੂਜਿਆਂ ਨੂੰ ਜਪਾਉਂਦੇ ਨੇ, ਤੇ ਵੇਦਾਂ ਦੀਆਂ ਸੁਰਤੀਆਂ ਦੇ ਪਾਠਾਂ ਨੂੰ, ਸੁਰਤੀਆਂ ਦੁਆਰਾ ਪਾਠਾਂ ਨੂੰ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾਈ ਜਾਂਦੇ ਹਨ, ਮੂਰਖ ਅਗਿਆਨੀ।
1: ਸਤਿਗੁਰ ਸੇਵੇ ਸੋ ਸੁਖ ਪਾਏ।
0: ਫਿਰ ਪੰਡਿਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾਲਤਾ ਕਰਕੇ ਦੱਸੋ, ਦੁੱਖਾਂ ਦੀ ਨਿਵਰਤੀ ਕਿਵੇਂ ਹੋਵੇ ਤੇ ਸੁਖ ਸਰੂਪ ਪਰਮੇਸ਼ਰ ਜੀ ਨੂੰ ਕਿਵੇਂ ਪਾ ਲਈਏ। ਤੇ ਹਜ਼ੂਰ ਫਰਮਾਉਂਦੇ ਨੇ ਸਤਿਗੁਰ ਸੇਵੇ, ਭਾਈ ਸਤਿਗੁਰੂ ਜੀ ਦੀ ਸੇਵਾ ਕਰੇ। ਸਤਿਗੁਰੂ ਜੀ ਕੌਣ ਨੇ? ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰ ਸ਼ਬਦ ਸਭ ਤੋਂ ਪਹਿਲਾਂ ਦੁਨੀਆਂ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੇ ਨਾਲ ਲੱਗਿਆ। ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਕਿਸੇ ਦੇ ਨਾਮ ਦੇ ਨਾਲ ਸਤਿਗੁਰ ਸ਼ਬਦ ਨਹੀਂ ਲੱਗਿਆ। 33 ਕਰੋੜ ਦੇਵਤੇ ਨੇ, ਉਹਨਾਂ ਨੂੰ ਦੇਵਤੇ ਹੀ ਕਿਹਾ ਜਾਂਦਾ, ਦੇਵੀਆਂ ਕਿਹਾ ਜਾਂਦਾ, ਖੱਟ ਭਗਾਂ ਸੰਪੰਨ ਜਿਸ ਵਿੱਚ 6 ਗੁਣ 6 ਸ਼ਕਤੀਆਂ ਆ ਜਾਣ, ਉਸਨੂੰ ਭਗਵਾਨ ਕਿਹਾ ਜਾਂਦਾ ਹੈ। ਭਗਵਾਨ ਵਿਸ਼ਨੂੰ, ਭਗਵਾਨ ਰਾਮ ਚੰਦਰ ਜੀ, ਭਗਵਾਨ ਸ਼ਿਵ ਜੀ, ਤਿੰਨਾਂ ਨੂੰ ਭਗਵਾਨ ਤੇ ਕਿਹਾ ਜਾਂਦਾ, ਪਰ ਕਿਸੇ ਨੂੰ ਸਤਿਗੁਰ ਨਹੀਂ ਕਿਹਾ ਜਾਂਦਾ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ, ਤੇ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਿਸੇ ਹੋਰ ਨੂੰ, ਦੰਬੀ ਪਖੰਡੀ ਨੂੰ, ਕੰਨਾਂ ਵਿੱਚ ਮੰਤਰ ਦੇਣ ਵਾਲੇ ਨੂੰ, ਗੁਫਾਵਾਂ ਵਿੱਚ ਬੈਠ ਕੇ ਪਾਪ ਕਰਮ ਕਰਨੇ ਵਾਲੇ ਨੂੰ ਸਤਿਗੁਰੂ ਨਹੀਂ ਕਦੇ ਭੁੱਲ ਕੇ ਵੀ ਸਮਝ ਲੈਣਾ। ਕੱਲ ਵੀ ਪ੍ਰਕਰਨ ਆਇਆ ਸੀ, ਇਹਨਾਂ ਨੂੰ ਸਿਰ ਵੀ ਝੁਕਾ ਦਈਏ, ਨਮਸਕਾਰ ਵੀ ਕਰ ਦਈਏ ਤੇ ਪੁੰਨ ਨਾਸ਼ ਹੋ ਜਾਂਦੇ ਨੇ, ਇਹਨਾਂ ਨੂੰ ਸਤਿਗੁਰ ਨਹੀਂ ਸਮਝ ਲੈਣਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, 10 ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਤਿਗੁਰੂ ਨੇ, ਤੇ 10 ਪਾਤਸ਼ਾਹੀਆਂ ਜੀ ਦੀ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਤੇ ਕਲਯੁੱਗ ਦੇ ਸਮੇਂ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਜਿੰਨੇ ਵੀ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਨੇ ਸਾਰੇ ਪਖੰਡੀ ਨੇ। ਕਲਯੁੱਗ ਦੇ ਵਿੱਚ ਤਾਰਨਹਾਰ ਸਤਿਗੁਰੂ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਸੋ ਹਜ਼ੂਰ ਬਚਨ ਕਰਦੇ ਨੇ ਸਤਿਗੁਰ ਸੇਵੇ ਸੋ ਸੁਖ ਪਾਏ। ਭਾਈ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਸੇਵਾ ਕਰਦੇ ਨੇ, ਜਿਹੜੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਸੇਵਾ ਕਰਦੇ ਨੇ, ਉਹ ਸੁੱਖ ਪਾਏ, ਆਤਮ ਸੁੱਖ ਨੂੰ ਪਾਉਂਦੇ ਨੇ, ਸੁੱਖ ਪਾਏ, ਸੁੱਖ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਦੇ ਹਨ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਹਉਮੈ ਨੂੰ ਮਾਰਿਆ, ਆਪਾ ਭਾਵ ਕਦੇ ਜਣਾਉਂਦੇ ਹੀ ਨਹੀਂ, ਆਪਣੇ ਆਪ ਨੂੰ ਚਾਕਰ ਦਾਸ ਗੋਲੇ ਸਦਵਾਉਂਦੇ ਨੇ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਦੁਨੀਆਂ ਦੇ ਲੋਕ ਆਪਣੇ ਆਪ ਨੂੰ ਵੱਡਾ ਸਦਵਾਉਂਦੇ ਨੇ, ਉਹ ਆਪਣੇ ਆਪ ਨੂੰ ਵੱਡਾ ਸਦਵਾਉਂਦੇ ਹੀ ਨਹੀਂ, ਕਹਿੰਦੇ ਵੱਡੇ ਤੇ ਸਤਿਗੁਰੂ ਜੀ ਨੇ, ਸਤਿਗੁਰੂ ਜੀ ਵੱਡੇ ਨੇ, ਪਰਮੇਸ਼ਰ ਜੀ ਵੱਡੇ ਨੇ। ਇਸ ਪ੍ਰਕਾਰ ਜਿਨ੍ਹਾਂ ਨੇ ਹਿਰਦੇ 'ਚੋਂ ਹਉਮੈ ਦਾ ਭਾਵ ਕੀਤਾ, ਸਤਿਗੁਰੂ ਜੀ ਦੀ ਸੇਵਾ ਕਰਦੇ ਨੇ, ਭਾਈ ਉਹ ਆਤਮ ਸੁੱਖ ਤੇ ਸੁੱਖ ਸਰੂਪ ਪਰਮੇਸ਼ਰ ਜੀ ਨੂੰ ਪਾਉਂਦੇ ਹਨ।
1: ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਫਿਰ ਕੁਛ ਪੜ੍ਹਦੇ ਤੇ ਵਿਚਾਰਦੇ ਨਹੀਂ, ਤੇ ਹਜ਼ੂਰ ਬਚਨ ਕਰਦੇ ਨੇ, ਉਹ ਨਾਮ ਦੇ ਰਸੀਏ ਇੱਕ ਨਾਉ ਹੈ, ਜਿਹੜਾ ਇੱਕ ਨਾਮ ਦਾ ਸਿਮਰਨ ਕਰਦੇ ਨੇ ਨਾ, ਇਹੋ ਹੀ ਉਹਨਾਂ ਦਾ ਪੜ੍ਹਨਾ ਹੈ, ਇਹੋ ਹੀ ਉਹਨਾਂ ਦਾ ਗੁਣਨਾ ਵਿਚਾਰਨਾ ਹੈ, ਨਾਮ ਹੀ ਉਹਨਾਂ ਵਾਸਤੇ ਪੜ੍ਹਨਾ ਤੇ ਵਿਚਾਰਨਾ ਸਭ ਕੁਛ ਹੈ। ਕਿਉਂਕਿ ਵੇਦਾਂ ਸ਼ਾਸਤਰਾਂ ਦਾ ਸਿਧਾਂਤਾਂ ਦਾ ਪੜ੍ਹਨਾ ਤੇ ਪੜ੍ਹ ਕਰਕੇ ਵਿਚਾਰ ਕਰਨੀ ਤੇ ਸਾਧ ਸੰਗਤ ਜੀ ਵਿਚਾਰ ਦਾ ਸਾਰ ਤੇ ਇਹੀ ਹੈ ਨਾ, ਨਾਮ ਜਪੋ। ਤੇ ਜਿਨ੍ਹਾਂ ਨੇ ਸਿੱਧਾ ਹੀ ਡਾਇਰੈਕਟ ਨਾਮ ਜਪ ਲਿਆ, ਪੜ੍ਹਨਾ ਤੇ ਵਿਚਾਰਨਾ ਉਹਨਾਂ ਦਾ ਵਿੱਚ ਹੀ ਆ ਗਿਆ। ਇਸੇ ਪ੍ਰਕਾਰ
1: ਪੜ੍ਹਨਾ ਗੁਣਨਾ ਇੱਕ ਨਾਮ ਹੈ।
0: ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਬਾਣੀ ਜੋ ਨਾਮ ਰੂਪ ਹੈ, ਇਸ ਨਾਮ ਰੂਪ ਬਾਣੀ ਨੂੰ ਹੀ ਸਤਿਗੁਰੂ ਜੀ ਦੀ ਗੁਰਮੁਖੀ ਭਾਸ਼ਾ ਵਿੱਚ ਜੋ ਉਚਾਰੀ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਸਿੱਖਾਂ ਨੂੰ ਨਹੀਂ ਪ੍ਰਯੋਜਨ, ਨਹੀਂ ਲੋਭ ਸੰਸਕ੍ਰਿਤ ਪੜ੍ਹਨੇ ਦਾ, ਗੁਰਮੁਖੀ ਭਾਸ਼ਾ ਦੁਆਰਾ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਨੇ, ਅੰਮ੍ਰਿਤਮਈ ਗੁਰਬਾਣੀ ਨੂੰ ਵਿਚਾਰਦੇ ਨੇ। ਜੋ ਅੰਮ੍ਰਿਤਮਈ ਗੁਰਬਾਣੀ ਇੱਕ ਪਰਮੇਸ਼ਰ ਜੀ ਦਾ ਨਾਮ ਸਰੂਪ ਹੈ, ਅੰਮ੍ਰਿਤਮਈ ਗੁਰਬਾਣੀ ਦੁਆਰਾ ਹੀ ਇੱਕ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਤੇ ਉਚਾਰਦੇ ਹਨ।
1: ਨਾਨਕ ਪੜ੍ਹਨਾ ਗੁਣਾ ਇੱਕ ਨਾਮ ਹੈ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਚਨ ਕਰਦੇ ਨੇ, ਇਸ ਪ੍ਰਕਾਰ ਸਾਰੀਆਂ ਵਿਦਿਆ ਦੇ ਵਿੱਚੋਂ ਜੋ ਬ੍ਰਹਮ ਵਿਦਿਆ ਸਤਿਗੁਰੂ ਜੀ ਦੀ ਗੁਰਬਾਣੀ ਦਾ ਪੜ੍ਹਨਾ ਹੈ, ਗੁਰਬਾਣੀ ਦਾ ਵਿਚਾਰਨਾ ਹੈ, ਇੱਕ ਅੰਮ੍ਰਿਤ ਨਾਮ ਦਾ ਜਪਣਾ ਹੈ, ਇਹੀ ਸਾਰਿਆਂ ਦੇ ਨਾਲੋਂ ਸ੍ਰੇਸ਼ਟ ਹੈ। ਜੇ ਗੁਰਬਾਣੀ ਨਹੀਂ ਪੜ੍ਹੀ, ਸਿਮਰਨ ਹੀ ਨਹੀਂ ਕੀਤਾ, ਭਾਵੇਂ ਕੁੱਲ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਦਾ ਵੀ ਗਿਆਨੀ ਹੋ ਜਾਵੇ, ਕੁੱਲ ਦੁਨੀਆਂ ਦੀਆਂ ਸਾਰੀਆਂ ਵਿਦਿਆਵਾਂ ਦਾ ਗਿਆਤਾ ਹੋ ਜਾਵੇ, ਕਿਸੇ ਅਰਥ ਨਹੀਂ ਜੇ ਨਾਮ ਨਹੀਂ ਜਪਿਆ ਤੇ। ਸੋ ਹਜ਼ੂਰ ਵਚਨ ਕਰਨਾ ਕਰਦੇ ਨੇ ਭਾਈ, ਇਸ ਕਰਕੇ ਗੁਰਬਾਣੀ ਦਾ ਪੜ੍ਹਨਾ ਹੀ ਸ੍ਰੇਸ਼ਟ ਪੜ੍ਹਨਾ ਹੈ, ਗੁਰਬਾਣੀ ਦਾ ਵਿਚਾਰਨਾ ਹੀ ਸ੍ਰੇਸ਼ਟ ਵਿਚਾਰਨਾ ਹੈ, ਇੱਕ ਨਾਮ ਦਾ ਜਪਣਾ ਹੀ ਸ੍ਰੇਸ਼ਟ ਕਰਤਵ ਆਚਾਰ ਹੈ। ਇਸ ਪ੍ਰਕਾਰ ਜਿਹੜੇ ਵਿਚਾਰਵਾਨ ਨੇ, ਬੁੱਝਦੇ ਨੇ, ਸਮਝਦੇ ਨੇ, ਜਾਣਦੇ ਨੇ ਕਿ ਗੁਰਬਾਣੀ ਤੇ ਨਾਮ ਦਾ ਹੀ ਜਪਣਾ ਪੜ੍ਹਨਾ ਸ੍ਰੇਸ਼ਟ ਹੈ ਜੀ, ਉਹ ਬੂਝੈ ਕੋ ਵਿਚਾਰੀ। ਤੇ ਜਿਹੜੇ ਇਸ ਅੰਮ੍ਰਿਤਮਈ ਗੁਰਬਾਣੀ ਦੇ ਕੋਈ ਵਿਚਾਰਵਾਨ ਨੇ, ਉਹੀ ਉਹ ਪਰਮੇਸ਼ਰ ਜੀ ਦੇ ਸਰੂਪ ਰੂਪ ਨੂੰ ਇਸ ਗੁਰਬਾਣੀ ਦੁਆਰਾ ਬੁੱਝ ਲੈਂਦੇ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਹਾਜ਼ਰ ਨਾਜ਼ਰ ਗੁਰੂ ਕਰਕੇ ਜਾਣਦੇ ਹਨ। ਇਸ ਪ੍ਰਕਾਰ ਦੀ ਵਿਚਾਰ ਨੂੰ ਵਿਚਾਰਵਾਨ ਬੁੱਝਦੇ ਹਨ, ਜਾਣਦੇ ਹਨ ਜੀਓ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅੱਗੇ ਹੋਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ। ਮਹਾਰਾਜ ਸਾਰੇ ਸੰਸਾਰ ਦੇ ਜੀਵ ਧਰਤੀ ਦੇ ਉੱਪਰ ਜਨਮ ਲੈ ਕਰਕੇ ਆਉਂਦੇ ਨੇ ਤੇ ਚਲੇ ਜਾਂਦੇ ਨੇ। ਇਹਨਾਂ ਦੇ ਜਨਮ ਮਰਨ ਦੀ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਸਵਾਲ ਕੀਤਾ, ਜੋ ਵਿਚਾਰ ਹੈ ਉਸ ਦੇ ਵਿੱਚ ਸਿਧਾਂਤਕ ਤੌਰ 'ਤੇ ਚਿੰਨ੍ਹਾਂ ਦੇ ਤੌਰ 'ਤੇ ਕੋਈ ਅੰਤਰ ਵੀ ਹੈ ਜਾਂ ਸਾਰੇ ਇੱਕ ਸਮਾਨ ਹੀ ਜੰਮਦੇ ਮਰਦੇ ਨੇ? ਤੇ ਹਜ਼ੂਰ ਬਚਨ ਕਰਨਾ ਕਰਦੇ ਹਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਭਾਵੇਂ ਕੋਈ ਕੰਗਾਲ ਹੈ, ਭਾਵੇਂ ਕੋਈ ਸ਼ਾਹ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਵਜ਼ੀਰ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਰਾਣਾ ਹੈ ਤੇ ਭਾਵੇਂ ਕੋਈ ਬਾਦਸ਼ਾਹ ਹੈ, ਸਾਰਿਆਂ ਦਾ ਦੁਨੀਆਂ ਦੇ ਅੰਦਰ ਇੱਕ ਸਮਾਨ ਨਾਂਗੇ ਆਵਣਾ, ਨਿਰਵਸਤਰ ਹੀ ਜਨਮ ਲੈ ਕਰਕੇ ਆਉਣਾ ਹੁੰਦਾ ਹੈ। ਰਾਜੇ ਕੋਈ ਪੁਸ਼ਾਕੇ ਪਹਿਨ ਕੇ ਨਹੀਂ ਜੰਮਦੇ, ਅਮੀਰ ਕੋਈ ਰੇਸ਼ਮ ਪਸ਼ਮੀਨੇ ਦੇ ਵਸਤਰ ਪਹਿਨ ਕੇ ਜਨਮ ਨਹੀਂ ਲੈਂਦੇ, ਸਾਰਿਆਂ ਦਾ ਨਗਨ ਅਵਸਥਾ ਦੇ ਵਿੱਚ ਹੀ ਜਨਮ ਹੁੰਦਾ ਹੈ, ਨਗਨ ਅਵਸਥਾ ਵਿੱਚ ਹੀ ਆਉਂਦੇ ਨੇ ਤੇ ਨਾਂਗੇ ਅੰਤਕਾਲ ਨੰਗੇ ਹੀ ਨਿਰਵਸਤਰ ਹੀ ਦੁਨੀਆਂ ਤੋਂ ਸਾਰੇ ਚਲੇ ਜਾਂਦੇ ਹਨ।
1: ਹਰ ਹੁਕਮ ਪਾਇਆ ਕਿਆ ਕੀਜਾ,
0: ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰਿਆਂ ਦੇ ਮਸਤਕ ਦੇ ਉੱਪਰ ਹੁਕਮ ਲਿਖ ਕਰਕੇ ਤੇ ਪਰਾਲਬਧ ਪਾ ਦਿੱਤੀ ਹੋਈ ਹੈ। ਜਨਮ ਲੈ ਕਰਕੇ ਜਾਵੇਗਾ, ਇੰਨਾ ਚਿਰ ਜੀਵੇਗਾ, ਮਰ ਕੇ ਵਾਪਸ ਆ ਜਾਵੇਗਾ, ਕਿਆ ਕੀਜੈ। ਤੇ ਵਾਹਿਗੁਰੂ ਜੀ ਦੇ ਅੱਗੇ ਹੁਕਮ ਦੇ ਅੱਗੇ ਕੋਈ ਕੀ ਕਰ ਸਕਦਾ ਹੈ? ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ, ਕਿਸੇ ਦਾ ਜ਼ੋਰ ਨਹੀਂ ਚੱਲਦਾ, ਕਿਸੇ ਦਾ ਵਸ ਨਹੀਂ ਚੱਲਦਾ। ਭਾਈ ਇਹ ਤੇ ਸਿਧਾਂਤਕ ਤੌਰ ਤੇ ਵਿਚਾਰਕ ਤੌਰ ਤੇ ਸਾਰਿਆਂ ਨੂੰ ਪਰਮੇਸ਼ਰ ਜੀ ਨੇ ਇੱਕ ਸਮਾਨ ਹੁਕਮ ਦੇ ਵਿੱਚ ਰੱਖਿਆ, ਕਿਸੇ ਦੇ ਵਿੱਚ ਵਖਰੇਵਾਂ ਨਹੀਂ। ਮੌਤ ਅੱਗੇ, ਕਾਲ ਅੱਗੇ, ਚਲੇ ਜਾਣ ਦੇ ਅੱਗੇ ਜ਼ੋਰ ਨਾ ਗਰੀਬ ਦਾ ਚੱਲਦਾ, ਨਾ ਅਮੀਰ ਦਾ ਚੱਲਦਾ, ਨਾ ਕੰਗਾਲ ਦਾ ਚੱਲਦਾ, ਨਾ ਬਾਦਸ਼ਾਹ ਦਾ ਚੱਲਦਾ। ਹੁਕਮ ਪਾਇਆ ਪਰਮੇਸ਼ਰ ਜੀ ਨੇ, ਹੁਕਮ ਦੇ ਅਨੁਸਾਰ ਸਾਰਿਆਂ ਨੂੰ ਪਾ ਕਰਕੇ ਚਲਾਇਆ ਹੈ। ਇਸ ਦੇ ਅੱਗੇ ਕੀ ਕਿਸੇ ਦਾ ਜ਼ੋਰ ਚੱਲ ਸਕਦਾ? ਕੀ ਕੋਈ ਕਰ ਲਵੇਗਾ? ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਹੈ ਜੀਓ।
1: ਜਿਸ ਕੀ ਵਸਤ ਸੋਈ ਲੈ ਜਾਏਗਾ,
0: ਪਰ ਮਹਾਰਾਜ ਜਦੋਂ ਜੀਵ ਕੋਈ ਆ ਕੇ ਘਰ ਵਿੱਚ ਜਨਮ ਲੈਂਦਾ ਉਦੋਂ ਤੇ ਬੜੀਆਂ ਖੁਸ਼ੀਆਂ, ਬੜੇ ਚਾਅ, ਬੜੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਬੜੇ ਢੋਲ ਨਗਾਰੇ ਵਜਾਏ ਜਾਂਦੇ ਨੇ, ਉਤਸ਼ਾਹ ਮਨਾਏ ਜਾਂਦੇ ਨੇ। ਤੇ ਜਦੋਂ ਕੋਈ ਚੱਲਿਆ ਜਾਵੇ ਫਿਰ ਸਾਰੇ ਰੋਣੇ ਰੋਂਦੇ ਨੇ, ਰੱਬ ਨੂੰ ਉਲਾਂਭੇ ਦਿੰਦੇ ਨੇ, ਰੱਬ ਨੇ ਮੇਰਾ ਪੁੱਤ ਮਾਰਤਾ, ਰੱਬ ਨੇ ਮੇਰਾ ਸੰਬੰਧੀ ਮਾਰ ਦਿੱਤਾ, ਕਹਿੰਦੇ ਰੱਬਾ ਬੜਾ ਵੱਡਾ ਭਾਰੀ ਜ਼ੁਲਮ ਕਰ ਦਿੱਤਾ। ਆਮ ਸੁਣਿਆ ਜਾਂਦਾ ਕਹਿੰਦੇ ਜੀ ਡਾਢਾ ਹੀ ਜ਼ੁਲਮ ਹੋਇਆ, ਇਹ ਤੇ ਰੱਬ ਨੇ ਧੱਕਾ ਹੀ ਕਰ ਦਿੱਤਾ, ਇਹ ਮਨਮੁਖਾਂ ਦੀਆਂ ਵਿਚਾਰਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਇਹ ਜਿੰਦ ਰੂਪੀ ਵਸਤੂ ਜਿਸ ਪਰਮੇਸ਼ਰ ਜੀ ਦੀ ਹੈ, ਸਰੀਰ ਦੀ ਪਰਾਰਬਧ ਸਮਾਪਤ ਹੋਣ ਤੇ ਉਹ ਪਰਮੇਸ਼ਰ ਜੀ ਇਸ ਜਿੰਦੜੀ ਨੂੰ, ਸੂਖਸ਼ਮ ਸਰੀਰ ਨੂੰ ਸਥੂਲ ਸਰੀਰ ਦੇ ਵਿੱਚੋਂ ਲੈ ਜਾਣਗੇ।
1: ਰੋਸ ਕਿਸੈ ਸਿਉ ਕੀਜੈ,
0: ਜਿਸ ਦੀ ਵਸਤੂ ਸੀ ਉਹ ਵਸਤੂ ਲੈ ਗਿਆ, ਜਿਹੜਾ ਮਾਲਕ ਸੀ ਉਸਨੇ ਵਾਪਸ ਲੈ ਲਈ, ਰੋਸ ਕਿਸ ਦੇ ਨਾਲ ਕਰਨਾ? ਰੋਸ ਨਹੀਂ ਕਰਨਾ ਬਣਦਾ। ਜੇ ਕਹੀ ਮੇਰਾ ਪੁੱਤ ਪਰਮੇਸ਼ਰ ਜੀ ਨੇ ਮਾਰ ਦਿੱਤਾ, ਭਾਈ ਤੂੰ ਕਿੱਥੋਂ ਲੈ ਕੇ ਆਇਆ ਸੀ? ਪਰਮੇਸ਼ਰ ਜੀ ਨੇ ਹੀ ਦਿੱਤਾ ਸੀ ਨਾ। ਉਸ ਪੁੱਤ ਦੀ ਜਿੰਨੀ ਪਰਾਰਬਧ ਸੀ ਉਹ ਭੋਗ ਕੇ ਚਲਿਆ ਗਿਆ। ਚਾਹੇ ਪੁੱਤ ਹੈ, ਚਾਹੇ ਮਾਤਾ ਏ, ਚਾਹੇ ਪਿਤਾ ਏ, ਚਾਹੇ ਭਰਾ ਏ, ਸਭਨਾਂ ਦੀ ਪਰਾਰਬਧ ਪਰਮੇਸ਼ਰ ਜੀ ਨੇ ਮਸਤਕ ਤੇ ਲਿਖ ਕੇ ਪਾ ਦਿੱਤੀ ਏ। ਤੇ ਜਿੰਨੀ ਜਿੰਨੀ ਪਰਾਰਬਧ ਹੈ, ਜਿੰਨੇ ਸਵਾਸ ਕਿਸੇ ਨੇ ਲੈਣੇ ਸੀ, ਜਿੰਨਾ ਛਕਣਾ ਛਕਾਉਣਾ ਸੀ, ਜਿੰਨਾ ਦਾਣਾ ਪਾਣੀ ਸੀ, ਉਨਾ ਛਕ ਕੇ ਚਲਿਆ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨੇ, ਜਿਸ ਦੀ ਵਸਤੂ ਜਿੰਦੜੀ ਪਰਮੇਸ਼ਰ ਜੀ ਨੇ ਸਰੀਰ ਵਿੱਚ ਪਾਈ ਹੈ, ਉਹ ਪਰਮੇਸ਼ਰ ਜੀ ਪਰਾਰਬਧ ਸਮਾਪਤ ਹੋਣ ਤੇ ਲੈ ਜਾਣਗੇ, ਲੈ ਜਾਂਦੇ ਨੇ। ਭਾਈ ਰੋਸ ਕਿਸ ਦੇ ਨਾਲ ਕਰਨਾ? ਰੋਸ ਕਰਨਾ ਨਹੀਂ ਬਣਦਾ ਹੈ ਜੀਓ। ਇਹ ਜਿੰਦ ਰੂਪੀ ਵਸਤੂ ਤੇ ਵਾਹਿਗੁਰੂ ਜੀ ਦੀ ਸੀ, ਆਪਣੀ ਵਸਤੂ ਉਹਨਾਂ ਨੇ ਦਿੱਤੀ ਤੇ ਜੀਵ ਦੀ ਪਰਾਰਬਧ ਸਮਾਪਤ ਹੋਣ ਤੇ ਵਾਪਸ ਲੈ ਲਈ।
1: ਗੁਰਮੁਖ ਹੋਵੇ ਸੋ ਭਾਣਾ ਮੰਨੇ,
0: ਜਿਹੜੇ ਗੁਰਮੁਖ ਜਾਣਦੇ ਉਹ ਤੇ ਭਾਈ ਭਿਖਾਰੀ ਜੀ ਦੀ ਅਨਿਆਈ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਗੁਰ ਪਰਮੇਸ਼ਰ ਜੀ ਤੇ ਕਿੰਤੂ ਨਹੀਂ ਕਰਦੇ।
1: ਸਹਿਜੇ ਹਰ ਰਸ ਪੀਜੈ,
0: ਸਹਿਜੇ ਹੀ, ਸੁਭਾਵਕ ਹੀ, ਸਹਿਜ ਅਵਸਥਾ ਦੇ ਵਿੱਚ ਹੀ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦਿਆਂ ਹੋਇਆ ਨਾਮ ਅੰਮ੍ਰਿਤ ਰਸ ਨੂੰ ਪੀਂਦੇ ਹਨ।
1: ਨਾਨਕ ਸੁਖਦਾਤਾ ਸਦਾ ਸਲਾਹੇ ਹੋ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ, ਭਾਈ ਸੁੱਖਾਂ ਦੇ ਦਾਤਾ ਸਰੂਪ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਲਾਹਣੇ ਵਾਲੇ ਹੋ ਕਰਕੇ ਤਿਸ ਦੀ ਸਿਫਤ ਸਲਾਹ ਸਦਾ ਹੀ ਕਰਦੇ ਰਹੋ, ਤਿਸ ਦੇ ਗੁਣਾਂ ਦਾ ਵਖਿਆਣ, ਤਿਸ ਦਾ ਗੁਣਗਾਨ ਸਦਾ ਕਰਦੇ ਰਹੋ।
1: ਰਸਨਾ ਰਾਮ ਰਵੀ ਜੈ,
0: ਤੇ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ, ਵਾਕ ਇੰਦਰੇ ਦੇ ਨਾਲ, ਇਸ ਜਿਹਵਾ ਦੇ ਨਾਲ, ਇਸ ਜੀਭ ਦੇ ਨਾਲ ਸਦਾ ਹੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਰਵੀਜੈ ਉਚਾਰਦੇ ਹੀ ਰਹੋ। ਰਾਮ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਸਦਾ ਹੀ ਜਪਦੇ ਰਹੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਰ ਕਰਨ ਨੂੰ ਮਿਲਦਿਆਂ ਹੋਇਆ ਪੌੜੀ ਦੁਆਰਾ ਜਸ ਕਰਦੇ ਹਨ।
1: ਗੜਕਾਇਆ ਸੀਗਾਰ ਬਹੁ ਭਾਂਤ ਬਣਾਈ,
0: ਇਹ ਜਿਹੜਾ ਗੜ ਕਾਇਆ, ਇਹ ਜਿਹੜਾ ਸਰੀਰ ਰੂਪੀ ਕਿਲਾ ਹੈ ਨਾ, ਇਸ ਦਾ ਬਹੁਤ ਤਰੀਕਿਆਂ ਦੇ ਨਾਲ, ਤਰ੍ਹਾਂ ਤਰ੍ਹਾਂ ਦੇ ਨਾਲ ਜੀਵਾਂ ਨੇ ਸ਼ਿੰਗਾਰ ਕੀਤਾ। ਕਿਸੇ ਨੇ ਸਾਬਤ ਸੂਰਤ ਭੰਨ ਲਈ, ਕੇਸ ਕਤਲ ਕਰ ਲਏ, ਜੀ ਇਵੇਂ ਜਿਹੜੀ ਕੱਟ ਗਈ ਬਹੁਤੀ ਸੋਹਣੀ ਲੱਗਦੀ ਏ। ਕਿਸੇ ਨੇ ਮੁੱਖ ਤੋਂ ਦਾੜਾ ਕੱਟ ਲਿਆ, ਲੰਬਾ ਦਾੜਾ ਮੁੱਖ ਦੇ ਦਿਸਣ ਦੇ ਨਾਲ ਉਮਰ ਵੱਡੀ ਦਿਸਦੀ ਏ, ਕਤਰਾਂ ਵੀ ਰੱਖ ਲਈ ਛੋਟੀ ਛੋਟੀ, ਜੀ ਉਮਰ ਦਾ ਕਿਸੇ ਨੂੰ ਪਤਾ ਨਾ ਲੱਗੇ ਉਮਰ ਕਿੰਨੀ ਹੈ। ਕਿਸੇ ਨੇ ਇਸੇ ਪ੍ਰਕਾਰ ਕਲੀਨ ਸ਼ੇਵ ਕਰ ਲਈ, ਇਸ ਪ੍ਰਕਾਰ ਮਰਦ ਹੁੰਦਿਆਂ ਵੀ ਇਸਤਰੀ ਵਰਗਾ ਮੂੰਹ ਬਣਾ ਲਿਆ, ਉਦਾਂ ਹੀ ਅਰਦਾਸ ਕਰੋ ਨਾ ਪਰਮੇਸ਼ਰ ਜੀ ਅਗਲੇ ਜਨਮ ਵੀ ਇਸਤਰੀ ਬਣਾ ਦੇਣ, ਇਵੇਂ ਜੋ ਇਸਤਰੀਆਂ ਦੀ ਰੀਸ ਕਰਦੇ ਹੋ। ਕਿਸੇ ਨੇ ਇਸੇ ਪ੍ਰਕਾਰ ਸਾਧ ਸੰਗਤ ਜੀ ਪਾਊਡਰ ਕਰੀਮਾਂ ਫੇਸ਼ੀਅਲ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਅਤੇ ਇਸ ਸਰੀਰ ਰੂਪੀ ਕਿਲੇ ਨੂੰ ਬੜਾ ਸ਼ਿੰਗਾਰਿਆ। ਭੈਣਾਂ ਮਾਤਾਵਾਂ ਵੀ ਜਿਹੜੀਆਂ ਗੁਰਮਤ ਦੀਆਂ ਧਾਰਨੀ ਨਹੀਂ, ਉਹਨਾਂ ਨੇ ਵੀ ਕਿਸੇ ਪ੍ਰਕਾਰ ਘੱਟ ਨਾ ਗੁਜ਼ਾਰੀ। ਪਾਰਲਰਾਂ 'ਤੇ ਜਾ ਕਰਕੇ ਅਤੇ ਆਪੇ ਵੀ ਯਤਨ ਕਰਕੇ ਦਵਾਈਆਂ ਲਾ ਕਰਕੇ ਆਈਬ੍ਰੋ ਭਰਵੱਟੇ ਕੱਟ ਦਿੱਤੇ, ਪੁੱਟ ਦਿੱਤੇ, ਮੁਨਾ ਦਿੱਤੇ, ਧਾਗੇ ਨਾਲ ਕਸਾ ਦਿੱਤੇ, ਕਟਵਾ ਦਿੱਤੇ। ਸਾਧ ਸੰਗੀ ਜੀ ਭਰਵੱਟਿਆਂ ਦਾ ਤਾਂ ਕੋਈ ਭਾਰ ਨਹੀਂ। ਜਦੋਂ ਬੱਚਾ ਜਨਮ ਲੈਂਦਾ 2-2.5 ਕਿਲੋ ਦਾ ਹੁੰਦਾ, ਵੱਧ ਤੋਂ ਵੱਧ 3-3.5 ਕਿਲੋ ਦਾ, ਇਸ ਤੋਂ ਭਾਰਾ ਤਾਂ ਨਹੀਂ ਨਾ ਹੁੰਦਾ। ਕੋਈ 2 ਕਿਲੋ 200 ਗ੍ਰਾਮ, 2 ਕਿਲੋ 400 ਗ੍ਰਾਮ ਵੇਟ ਕਰਦੇ ਨੇ ਨਾ ਡਾਕਟਰ ਨਰਸਾਂ, ਵੇਟ ਕਰਦੇ ਬੱਚੇ ਦਾ ਭਾਰ ਕਿੰਨਾ। ਜਦੋਂ ਜਨਮ ਲੈਂਦਾ ਉਦੋਂ 2-2.5 ਕਿਲੋ ਦਾ, ਅਤੇ 2-2.5 ਕਿਲੋ ਤੋਂ ਵੱਧਦਿਆਂ 3.5 ਮਣ ਦੇਹਰੀ 3.5 ਮਣ ਦਾ ਹੋ ਜਾਂਦਾ, ਪਰ ਸਰੀਰ ਭਾਰਾ ਨਹੀਂ ਲੱਗਦਾ। ਪਰ ਅੱਖਾਂ 'ਤੇ ਭਰਵੱਟੇ ਭਾਰੀ ਲੱਗੀ ਜਾਂਦੇ ਨੇ, ਸਿਰ 'ਤੇ ਜੂੜਾ ਭਾਰੀ ਲੱਗੀ ਜਾਂਦਾ, ਮੂੰਹ 'ਤੇ ਦਾੜਾ ਭਾਰ ਲੱਗੀ ਜਾਂਦਾ ਜਿਹੜਾ 10 ਗ੍ਰਾਮ ਵੀ ਨਹੀਂ। ਕੁੱਲ ਦੁਨੀਆਂ ਦੇ ਵਿੱਚ ਕਦੇ ਕਿਸੇ ਨੇ ਸੁਣਿਆ ਕਿ ਸਿਰ ਦੇ ਉੱਪਰ ਜੂੜਾ ਅਤੇ ਜੂੜੇ ਦੇ ਭਾਰ ਦੇ ਨਾਲ ਕੋਈ ਬੰਦਾ ਮਰ ਗਿਆ ਹੋਵੇ, ਮੁੱਖ ਦੇ ਉੱਪਰ ਦਾੜਾ ਅਤੇ ਦਾੜੇ ਦੇ ਭਾਰ ਦੇ ਨਾਲ ਕਦੇ ਕੋਈ ਬੰਦਾ ਮਰਿਆ ਹੋਵੇ, ਅੱਖਾਂ ਦੇ ਉੱਪਰ ਭਰਵੱਟੇ ਨੇ ਅਤੇ ਭਰਵੱਟੇ ਦੇ ਭਾਰ ਦੇ ਨਾਲ ਕਦੇ ਕੋਈ ਬੀਬੀ ਚੜ੍ਹਾਈ ਕਰ ਗਈ ਹੋਵੇ, ਸੁਣਿਆ ਕਿਸੇ ਨੇ? ਮੋਟਾਪੇ ਨਾਲ ਕਿੰਨੇ ਰੋਗ ਲੱਗਦੇ ਨੇ, ਸ਼ੂਗਰ ਇਤਿਆਦਿ ਕਿੰਨੇ ਰੋਗ ਹੋ ਜਾਂਦੇ ਨੇ, ਅਤੇ ਮੋਟਾਪੇ ਨਾਲ ਬੰਦੇ ਮਰ ਜਾਂਦੇ ਨੇ, ਅਤੇ ਭਾਰ ਵਧਾਉਣ ਤੋਂ ਤਾਂ ਕਿਸੇ ਨੂੰ ਡਰ ਨਹੀਂ ਲੱਗਦਾ। ਸਰੀਰ ਹੋਰ ਮੱਟ ਮੋਟਾ ਹੋ ਜਾਵੇ, ਭਾਰਾ ਹੋ ਜਾਵੇ, ਰਿਸ਼ਟ ਪੁਸ਼ਟ ਹੋ ਜਾਵੇ, ਫਿਰ ਕਹਿੰਦੇ ਖਾਂਦੇ ਪੀਂਦੇ ਕਰਦੇ ਹਾਂ, ਪਤਾ ਲੱਗਦਾ ਸਿਹਤ ਬਣ ਗਈ। 2-2.5 ਕਿਲੋ ਤੋਂ ਵੱਧ ਕੇ 3.5 ਮਣ ਦੀ ਦੇਹੀ ਹੋ ਗਈ, ਉਹਦਾ ਭਾਰ ਨਹੀਂ ਲੱਗਦਾ, ਪਰ ਭਰਵੱਟਿਆਂ ਦਾ, ਦਾੜੇ ਦਾ ਅਤੇ ਜੂੜੇ ਦਾ ਭਾਰ ਲੱਗੀ ਜਾਂਦਾ ਹੈ। ਇਹ ਮਨਮੁਖਤਾ ਹੀ ਹੈ ਨਾ। ਕਾਹਦੇ ਵਾਸਤੇ ਜੀ? ਸਰੀਰ ਨੂੰ ਸ਼ਿੰਗਾਰਨਾ ਹੈ, ਇਹ ਸ਼ਿੰਗਾਰਨਾ ਨਹੀਂ, ਇਹ ਵਿਗਾੜਨਾ ਹੈ। ਸ਼ਿੰਗਾਰ ਤਾਂ ਪਰਮੇਸ਼ਰ ਜੀ ਨੇ ਬਣਾਇਆ ਨਾ, ਰੰਗ ਸੋਹਣਾ ਦਿੱਤਾ, ਰੂਪ ਦਿੱਤਾ, ਨੱਕ ਬਣਾਇਆ, ਕੰਨ ਬਣਾਏ, ਅੱਖਾਂ ਬਣਾਈਆਂ, ਬੁੱਲ ਬਣਾਏ, ਭਰਵੱਟੇ ਉੱਪਰ ਲਾ ਦਿੱਤੇ, ਚਿਮਣੀਆਂ ਲਾ ਦਿੱਤੀਆਂ, ਕੂੜਾ ਕਰਕਟ ਕੱਖ ਕਾਨ ਇਤਿਆਦਿਕ ਅੱਖਾਂ ਦੇ ਅੰਦਰ ਨਾ ਜਾਵੇ, ਨੱਕ ਵਿੱਚ ਵਾਲ ਪੈਦਾ ਕਰ ਦਿੱਤੇ, ਪੋਲਿਊਸ਼ਨ ਇੰਨਾ, ਸਾਹ ਲੈਣਾ ਅਤੇ ਹਵਾ ਫਿਲਟਰ ਹੋ ਕੇ ਪੁਣ ਕੇ ਅੰਦਰ ਜਾਵੇ। ਸ਼ਿੰਗਾਰ ਪਰਮੇਸ਼ਰ ਜੀ ਨੇ, ਦਾਤਾਂ ਪਰਮੇਸ਼ਰ ਜੀ ਨੇ ਬਣਾਈਆਂ, ਅਤੇ ਅੱਜ ਕੱਲ੍ਹ ਤਾਂ ਮਸ਼ੀਨਾਂ ਦੇ ਨਾਲ ਨੱਕ ਦੇ ਵਿੱਚੋਂ ਵੀ ਵਾਲ ਕੱਟੀ ਜਾਂਦੇ ਨੇ, ਕਿੰਨੇ ਕੁ ਭਾਰੇ ਨੇ, ਫਿਰ ਗੰਦੀ ਹਵਾ 'ਚ ਸਾਹ ਲੈ ਕਰਕੇ ਬਿਮਾਰ ਹੋ ਕੇ ਮਰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਸਰੀਰ ਰੂਪੀ ਕਿਲੇ ਨੂੰ ਬੜਾ ਸ਼ਿੰਗਾਰ ਕਰਨ ਦਾ ਭਾਂਤ ਭਾਂਤ ਦੀਆਂ ਵਿਧੀਆਂ ਦੇ ਨਾਲ, ਜੁਗਤੀਆਂ ਦੇ ਨਾਲ ਮਨੁੱਖਾਂ ਨੇ ਬਣਾ ਕਰਕੇ ਯਤਨ ਕੀਤੇ। ਇਸੇ ਪ੍ਰਕਾਰ
1: ਗੜਕਾਇਆ ਸੀਗਾਰ ਬਹੁ ਭਾਂਤ ਬਣਾਈ,
0: ਇਸ ਪ੍ਰਕਾਰ ਗੜ ਪੱਕੇ ਕਿਲੇ ਬਣਾ ਲਏ, ਤੇ ਕਾਇਆ ਸਰੀਰ ਜਿਹੜੀ, ਸਰੀਰ ਜਿਹੜਾ ਹੈ, ਇਸ ਦੀਆਂ ਸੁੱਖ ਸਹੂਲਤਾਂ ਵਾਲੇ ਸਾਰੇ ਪਦਾਰਥ ਇਕੱਠੇ ਕਰ ਲਏ, ਸੋਹਣੇ ਸੋਹਣੇ ਸ਼ਿੰਗਾਰ ਮਕਾਨਾਂ ਦੇ ਬਣਾਏ, ਬੜੇ ਡਿਜ਼ਾਇਨ ਪਾ ਲਏ, ਬੜੀਆਂ ਚਿੱਤਰਕਾਰੀਆਂ ਕਰ ਲਈਆਂ, ਚਿੱਤਰ ਖੁਰਦ ਲਏ, ਪੀ ਓ ਪੀ ਇਤਿਆਦਿਕ ਤਰ੍ਹਾਂ ਤਰ੍ਹਾਂ ਦੇ ਯਤਨ ਕਰਕੇ ਸ਼ਿੰਗਾਰ ਘਰਾਂ ਦੀ ਵੀ ਸਜਾਵਟ ਕੀਤੀ ਤੇ ਸਰੀਰਾਂ ਦੇ ਵੀ ਸ਼ਿੰਗਾਰ ਬਣਾ ਲਏ।
1: ਰੰਗ ਭਰੰਗ ਕਤੀ ਫਿਆ,
0: ਤਰ੍ਹਾਂ ਤਰ੍ਹਾਂ ਦੇ ਰੰਗ ਕਰ ਲਏ, ਸਫੇਦੀਆਂ ਕਰ ਲਈਆਂ, ਪੱਕੇ ਮਕਾਨਾਂ ਵਿੱਚ ਜਿੰਨੇ ਕਮਰੇ ਉਨੇ ਹੀ ਰੰਗ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਭੋਜਨ ਵੀ ਖਾਣਾ ਕੀਤੇ
1: ਰਹੇ ਧਰਮਾਈ,
0: ਤੇ ਇਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਸਤਰ ਸਨ ਉਹਨਾਂ ਨੂੰ ਪਹਿਨਿਆ, ਤੇ ਇਸ ਪ੍ਰਕਾਰ ਧਰਮਾਈ ਧਾਰਨੇ ਵਾਲੇ ਹੋ ਕਰਕੇ ਧਾਰਨ ਕੀਤੇ, ਵਸਤਰ ਧਾਰਨ ਕੀਤੇ, ਮਕਾਨ ਇਤਿਆਦਿਕ ਬਣਾਏ, ਭੋਜਨ ਪਦਾਰਥ ਛਕਣਾ ਕੀਤੇ, ਤਰ੍ਹਾਂ ਤਰ੍ਹਾਂ ਦੇ ਸਾਧਨ ਤੇ ਪਦਾਰਥ ਧਾਰਨ ਕਰ ਲਏ।
1: ਲਾਲ ਸੁਪੇਦ ਦੁਲੀਚਿਆ,
0: ਇਸ ਪ੍ਰਕਾਰ ਦੁਲੀਚਿਆ ਦੁਸ਼ਾਲੇ ਪਹਿਨ ਲਏ, ਲਾਲ ਦੁਸ਼ਾਲੇ ਪਹਿਨੇ, ਸਫੇਦ ਦੁਸ਼ਾਲੇ ਪਹਿਨੇ, ਤੇ ਮਿਕਸ ਮਿਸ਼ਰਤ ਰੰਗਾਂ ਦੇ ਵਸਤਰ ਪਹਿਨ ਲਏ, ਫੁੱਲਾਂ ਵਾਲੇ ਡੱਬ ਖੜੱਬੇ ਤਰ੍ਹਾਂ ਤਰ੍ਹਾਂ ਦੇ ਰੰਗਾ ਕਰਕੇ ਤੇ ਰੰਗੇ ਹੋਏ।
1: ਬਹੁਤ ਸਭਾ ਬਣਾਈ,
0: ਤੇ ਬਹੁਤ ਵੱਡੀਆਂ ਵੱਡੀਆਂ ਸਭਾ ਬਣਾ ਕਰਕੇ ਵਿੱਚ ਬੈਠ ਗਏ, ਪੰਚ ਸਰਪੰਚ ਬਣ ਕੇ ਸਭਾ ਬਣਾ ਕੇ ਬੈਠ ਗਏ, ਰਾਜੇ ਬਣ ਕਰਕੇ ਆਪਣੇ ਦਰਬਾਰ ਲਾਏ ਤੇ ਸਭਾ ਬਣਾ ਕਰਕੇ ਬੈਠ ਗਏ, ਕੁਛ ਨਹੀਂ ਲੱਭਾ ਤੇ ਸੱਥ ਦੇ ਵਿੱਚ ਤਾਸ਼ ਕੁੱਟਣ ਵਾਲਿਆਂ ਦੀ ਸਭਾ ਬਣਾ ਲਈ, ਜਾ ਕੇ ਤਾਸ਼ ਹੀ ਖੇਡਦੇ ਰਹੇ, ਸਭਾ ਬਣਾ ਕਰਕੇ ਲੋਕਾਂ ਦੀਆਂ ਨਿੱਧੀਆਂ ਤੇ ਚੁਗਲੀਆਂ ਹੀ ਕਰਦੇ ਰਹੇ।
1: ਦੁੱਖ ਖਾਣਾ ਦੁੱਖ ਭੋਗਣਾ,
0: ਭਾਈ ਇਸ ਪ੍ਰਕਾਰ ਦੇ ਭੋਗਾਂ ਨੂੰ ਭੋਗਣਾ ਵੀ ਦੁੱਖ ਰੂਪ ਹੋ ਜਾਂਦਾ ਹੈ, ਇਸ ਪ੍ਰਕਾਰ ਦੇ ਭੋਜਨਾਂ ਨੂੰ ਖਾਣਾ ਵੀ ਦੁੱਖ ਰੂਪ ਹੈ ਜਿਸ ਦੇ ਵਿੱਚ ਨਾਮ ਸ਼ਾਮਲ ਨਹੀਂ। ਇਸ ਪ੍ਰਕਾਰ ਗਰਬਾ ਹੰਕਾਰ ਨੂੰ ਧਾਰਨ ਕਰਕੇ ਗਰਬਾਈ ਹੰਕਾਰੀ ਹੋ ਜਾਂਦੇ ਨੇ, ਮੈਂ ਸੱਥਾਂ ਬਣਾਈਆਂ, ਮੈਂ ਸਭਾ ਬਣਾਈਆਂ, ਮੈਂ ਮਹਿਲ ਬਣਾਏ, ਮੈਂ ਹਵੇਲੀਆਂ ਬਣਾਈਆਂ, ਮੈਂ ਬਿਲਡਿੰਗਾਂ ਬਣਾਈਆਂ, ਮੈਂ ਘਰ ਮਕਾਨ ਬਣਾਏ, ਮੈਂ ਮੰਦਰ ਬਣਾ ਲਏ, ਕੇਵਲ ਤਾਂ ਕੇਵਲ ਹੰਕਾਰ ਦਾ ਹੀ ਵਧਾਉਣਾ ਕਰਦੇ ਹਨ।
1: ਨਾਨਕ ਨਾਮ ਨਾ ਚੇਤਿਓ।
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਚਿੰਤਨ ਮਨ ਵਿੱਚ ਨਹੀਂ ਕੀਤਾ ਹੈ।
1: ਅੰਤ ਲਏ ਛਡਾਈ।
0: ਜਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੇ ਅੰਤ ਵੇਲੇ ਛਡਾ ਲੈਣਾ ਸੀ, ਉਸ ਨਾਮ ਦਾ ਚਿੰਤਨ ਕੀਤਾ ਹੀ ਨਹੀਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਆਹਰ ਦਾ ਇੱਥੇ ਅਰਥ ਹੈ ਉਦਮ, ਬਾਕੀ ਤੇ ਸੈਂਕੜੇ ਕੰਮਾਂ ਨੂੰ ਕਰਨੇ ਦਾ ਜੀਵ ਉਦਮ ਸਾਰੀ ਜ਼ਿੰਦਗੀ ਕਰਦਾ ਹੀ ਫਿਰਦਾ ਹੈ, ਇੱਕ ਨਾਮ ਜਪਣੇ ਦਾ ਉਦਮ ਹੀ ਨਹੀਂ ਹੁੰਦਾ। ਇੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਇੱਕ ਚੌਂਕੜਾ ਹੀ ਨਹੀਂ ਵੱਜਦਾ, ਇੱਕ ਸਿਮਰਨ ਹੀ ਨਹੀਂ ਹੁੰਦਾ। ਜੇ ਕਿਧਰੇ ਕੋਈ ਡਿਊਟੀ ਮਿਲ ਜਾਵੇ, ਚਾਹੇ ਸਿਪਾਹੀ ਏ ਚਾਹੇ ਸਾਧ ਸੰਗਤ ਜੀ ਕਿਸੇ ਮਹਿਕਮੇ ਵਿੱਚ ਹੋਵੇ, ਅੱਠ ਅੱਠ ਘੰਟੇ ਖਲੋ ਕੇ ਡਿਊਟੀ ਤੇ ਦੇ ਲੈਂਦਾ ਹੈ, ਪਰ ਪਰਮੇਸ਼ਰ ਜੀ ਦੀ ਹਾਜ਼ਰੀ ਦੇ ਵਿੱਚ ਹਜ਼ੂਰੀ ਵਿੱਚ ਅਰਦਾਸ ਵਿੱਚ ਵੀ 10 ਮਿੰਟ ਖਲੋਣਾ ਪੈ ਜਾਵੇ ਤੇ ਭਾਰਾ ਲੱਗਦਾ ਜੀ, ਇੰਨੇ ਚਿਰ ਨੂੰ ਤੇ ਮੈਂ ਕਿਤੇ ਦਾ ਕਿਤੇ ਪਹੁੰਚ ਜਾਣਾ। ਇਸ ਪ੍ਰਕਾਰ ਰੋਗੀ ਹੋਇਆ ਤੇ ਭਾਵੇਂ ਜ਼ਿੰਦਗੀ ਭਰ ਜਾਂ ਕਹਿ ਲਈਏ ਸਾਲਾਂ ਦੇ ਸਾਲ ਮੰਜੇ ਤੇ ਬੈਠਾ ਰਹੇ ਪਿਆ ਰਹੇ, ਪਰ ਚੌਂਕੜਾ ਮਾਰ ਕੇ ਬੈਠਣਾ 10 ਮਿੰਟ ਵੀ ਭਾਰਾ ਲੱਗਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਇਹਨਾਂ ਸੁੱਖਾਂ ਨੂੰ ਭੋਗਦਿਆਂ ਹੋਇਆ ਜਨਮ ਅਜਾਈ ਗਵਾ ਦਿੱਤਾ ਮਨਮੁਖਾਂ ਨੇ, ਤੇ ਜਿਸ ਅੰਮ੍ਰਿਤ ਨਾਮ ਨੇ ਅੰਤਕਾਲ ਸਹਾਇਤਾ ਕਰਨੀ ਸੀ ਉਸ ਅੰਮ੍ਰਿਤ ਨਾਮ ਦਾ ਚਿੰਤਨ ਨਹੀਂ ਕੀਤਾ। ਐਸੇ ਮਨਮੁਖ ਜਿਹੜੇ ਨੇ ਆਪਣਾ ਜਨਮ ਬਿਰਥਾ ਗਵਾ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ ਤੇ ਅਨੰਤ ਕਾਲ ਤੱਕ ਦੁੱਖਾਂ ਨੂੰ ਭੋਗਦੇ ਹਨ ਜੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨਮੁਖਤਾਈ ਤੇ ਗੁਰਮੁਖਤਾਈ ਵਾਲਾ, ਇਸੇ ਪ੍ਰਕਾਰ ਪੜ੍ਹ ਲਿਖ ਕਰਕੇ ਵਿਦਿਆ ਦਾ ਹੰਕਾਰ ਕਰਨਾ ਤੇ ਇਸੇ ਪ੍ਰਕਾਰ ਬ੍ਰਹਮ ਵਿਦਿਆ ਨੂੰ ਪੜ੍ਹ ਕਰਕੇ ਨਿਰਮਾਣਤਾ ਦੇ ਨਾਲ ਨਾਮ ਜਪਣਾ। ਨਾਮ ਦੇ ਰਸੀਆਂ ਦੇ ਪਦਾਰਥਾਂ ਦੇ ਰਸੀਆਂ ਦੇ ਦੋਵੇਂ ਪੱਖ ਸਤਿਗੁਰੂ ਜੀ ਨੇ ਉਜਾਗਰ ਕੀਤੇ ਨੇ। ਜਿਹੜੇ ਰਸਾਂ ਕਸਾਂ ਭੋਗਾ ਪਦਾਰਥਾਂ ਲੋਭ ਅਤੇ ਇਸੇ ਪ੍ਰਕਾਰ ਅਹੰਕਾਰ ਦੇ ਧਾਰਨੀ ਹੋ ਗਏ ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ, ਤੇ ਜਿਨ੍ਹਾਂ ਨੇ ਸਿਮਰਨ ਭਜਨ ਕੀਤਾ, ਬੰਦਗੀ ਕੀਤੀ, ਜਪਿਆ ਤੇ ਜਪਾਇਆ ਹੈ ਸਤਨਾਮ
1: ਸ੍ਰੀ ਵਾਹਿਗੁਰੂ,
0: ਉਹਨਾਂ ਨੇ ਆਪਣੇ ਜਨਮ ਪਦਾਰਥ ਨੂੰ ਸਫਲਾ ਕਰ ਲਿਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰ ਸ਼ਬਦਾਂ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਏ। ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਮਹਾਰਾਜ, ਜਿਹੜੇ ਔਗਣਾਂ ਤੋਂ ਬਚਾਉਣ ਵਾਸਤੇ ਆਪ ਜੀ ਨੇ ਬਾਣੀ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਔਗਣ ਪ੍ਰਗਟ ਕਰਕੇ ਕਹੇ ਨੇ ਕਿ ਇਹਨਾਂ ਤੋਂ ਬਚਣਾ ਹੈ, ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਉਹਨਾਂ ਔਗਣਾਂ ਤੋਂ ਬਚਾ ਲਵੋ, ਅਸੀਂ ਤੇ ਪਹਿਲਾਂ ਹੀ ਔਗਣਾਂ ਦੇ ਭਰੇ ਹਾਂ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਤੇ ਔਗਣ ਇੰਨੇ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ। ਮਹਾਰਾਜ ਸਾਨੂੰ ਵੀ ਪੱਥਰਾਂ ਵਾਂਗੂ ਭਾਰੇ ਪਾਪੀਆਂ ਨੂੰ ਤਾਰ ਲਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ, ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਇਹ ਬੇਨਤੀਆਂ ਪ੍ਰਵਾਨ ਕਰੋ, ਆਪਣੇ ਦਰੋਂ ਕਰੋ, ਗੁਰਸਿੱਖੀ ਦੀ ਦਾਤ ਦੇ ਕਰਕੇ ਸਭਨਾਂ ਨੂੰ ਨਿਵਾਜਣਾ ਕਰੋ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਮੁੱਚੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

ਖੁਸ਼ੀਆਂ ਦੇ ਜਗਾਰੇ ਗਜਾਵੇ, ਸੋਹਣੇ ਹਾਲ ਹੋ ਜਾਵੇ। ਸਤ ਸ੍ਰੀ ਅਕਾਲ ਗੁਰਬਾਰ ਅਕਾਲ, ਦੇਗ ਤੇਗ ਫਤਿਹ ਖਾਲਸੇ ਪੰਥ ਦੀ ਦਿਨਾਂ।

ਗੁਰੂ ਗਰੀਬ ਨਿਵਾਸ ਅੰਤਰ ਜਾਮੇ ਸੱਚ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸੱਚਖੰਡ ਦਰਬਾਰ ਦੀਆਂ ਗਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਮੁੱਖਾ ਪਿਆਰਿਆਂ ਨੂੰ ਸ਼ੁਭ ਭੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣ ਦੇ ਆਰੋਪਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਉੱਚਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

0: ਕੇਵਲ ਜਾਵੇ ਦੁਹਿਰਾ ਐਸੇ ਚਰਨ ਪ੍ਰਤਾਪ ਤੇ ਜਨ ਪ੍ਰਿਯ ਪ੍ਰਤਾਪ ਤਿੰਨ ਲੋਕ ਜੈ ਜੈ ਕਰੇ ਨਾਮ ਸਜਾ ਦੁਹਿਰਾ ਸਭ ਦੁਆਰ ਕੋ ਛਾਟ ਕੇ ਗਏ ਦੁਆਰੋ ਦੁਆਰ ਬਹਿਨੀ ਕੇ ਲਾਜਾ ਸੁਖ ਬਿੰਦਾਸ ਦੁਆਰ ਦੁਹਿਰਾ ਰਾਜ ਕਰੇਗਾ ਖਾਲਸਾ ਕੀ ਰਹੀ ਨਾ ਕੋਈ ਖਵਾਰ
1: ਸੁਣ ਕੇ ਬੱਚੇ ਸਰਨ ਜੋ ਹੋਏ ਉੜ ਗਏ ਸਭਾ ਮਲਚ ਕੀ ਕਰ ਕੂੜਾ ਪਾਸਾ ਡੰਕਾ ਬਾਜੇ ਫਤੇ ਕਾ ਨਹਿਕ ਲੰਕਾ ਉਤਾ ਚਤਰ ਚੱਕਰ ਵਰਤੀ ਚਤਰ ਚੱਕਰ ਬੁਕਤੇ ਸਮੈ ਬਹੁ ਸੁਭੰਗ ਸਰਬ ਦਾਸ ਰਬ ਜੁਕਤੇ ਦੁਕਾਲ ਅੰਕਰਣਾ ਸੀ ਦਿਆਲ ਸਰੂਪੇ ਸਦਾ ਅੰਗ ਸੰਗੇ ਆਪਾਂ ਬੁਕਤੇ ਦੇਖ ਤੇ ਗੋ ਫਤ ਸਰਨ ਬਿਦਰੀ ਆਫਤ
0: ਨਾਨਾ ਨੂਰ ਗੋ ਸਿੰਘ ਸਿੰਘ ਸਰਕਾਰ ਪੁਜ ਸਾਈ ਦਰਬਾਰ ਮੇ ਤੁਰ ਦਰਬਾਰਾ ਸਤਖੰਡ ਸੇ ਹੰਕਾਰਾ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਜੋਤੇ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨਪੁਰ ਅਵਤਾਰ ਜਗਮਗ ਜੋਤ ਬਿਰਾਜ ਨੇ ਸ੍ਰੀ

ಹೆಣ್ಣು ಮಾಡಿದ ಮಹಾ ಸತ್ಗುರು ನಿತ್ತಳದ ತಾಣೆ ಅಟ್ಯಾದಿ ಒಟ್ಟನೇ ಆಸರೆ ಆಸರೆ ಗುರು ಧನ್ಯವಾದ ಜೀ ਆਪ ਜੀ ਦੇ ਹਜ਼ੂਰ ਵਿੱਚ ਕੀਰਤਨ ਕਰਦਿਆਂ ਹੋਇਆਂ ਸਬਦ ਬੇਟਾ ਜ਼ਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉ ਲੋ ਸਬਦ ਬੇਟਾ ਜ਼ਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾਂ ਦੇ ਕਿਲਾ ਉਹਨੇ ਚੜ੍ਹਦੀ ਕਲਾ ਬਖਸ਼ਮੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਬਦ ਸਿੱਖੋ ਸਬਦ ਪਿਆਰਿਓ ਹੋ ਜਨਮ ਮਰਨ ਕਿਤੇ

ਮੜੀ ਮਟ ਦੀਪ ਹਾਰੇ ਬੀਤਨ ਲਗਾਏ ਹਾਰੇ ਛਾਪ ਸੀ ਗਾਏ ਹਾਰੇ ਗੰਧਰਵ ਵਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ ਤਵਾ ਪ੍ਰਸਾਦ ਭੁਜੰਗ।

ਆਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸਸਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਜ ਭਾਖਿਆ ਕਹੂੰ ਬੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗਬਾਣੀ ਕਹੂੰ ਗਾਰੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮੱਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ ਰਾਜ ਸਾਜੰ ਦੇ ਰਾਜ

ਜਿਆਤ ਦੇਵ ਹੈ ਕਹੋ ਸਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਇਕ ਜੋਤ ਹੈ ਨ ਗਾਟ ਹੈ ਨ ਬਾਡ ਹੈ ਨ ਘਾਟ ਬਾਡ ਹੋਤ ਹੈ ਨਹਾਨ ਹੈ ਨਬਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਏ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ

ਸਰ ਬਠੌਰ ਰਹਿਓ ਬਿਰਾਜ ਧੀਰਾਜ ਰਾਜ ਪ੍ਰਬੀਨ ਜਸ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀ ਅਨਮਾਹੇ ਬੈਸਮੰਕੇ ਬਿਖੇ ਬਿਰਾਜ ਸੂਦਰ ਭੀ ਵਹਿ ਨਾਹੇ ਗੂੜ ਗੌੜ ਨ ਭੀ ਲਵੀ ਗਰ ਬ੍ਰਹਮ ਸੇਕ ਸਰੂਪ ਰਾਤ ਦਿਵਸ ਨ ਮਦ ਉਰਦ ਨ ਬੂਮਾ ਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਤ ਬਤਾਰ ਕੇ ਤਰ ਜਾਨੀਏ ਜਿਹ ਜੋਤ ਸੇਸ ਨਾਮ ਸਹੰਸ ਫਨ ਨਹਿਨੇਤ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੋ ਮਿਲ ਨਾਮ ਨਾਮ ਦੁਰੰਤ ਵੇਦ ਭੇਦ ਨ ਪਾਇਓ ਲਖੇ।

ਸ੍ਰਿਸ਼ਟ ਚਾਰ ਵਿਚਾਰ ਜੇ ਤੇ ਜਾਣੀਏ ਸਭ ਚਾਰ ਆਦਿ ਦੇਵਾ ਪਾਰ ਸ੍ਰੀ ਵਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵੇ।

ਸਭ ਜਗਦੀਸ਼ ਕੋ ਕਹੋ ਸਗਲ ਵਿਦ ਤੈਂ ਦੋਹਰਾ। ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ, ਕੌਣ ਧਰਮ ਕੋ ਕਰਮ ਹੈ ਕਹੋ ਸਗਲ ਵਿਸਥਾਰ ਦੋਹਰਾ। ਕਹ ਜੀ ਤਬ ਕਹ ਮਰਨ।

ਅੰਤਤ ਹਦੋਗ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਿਤ ਕਈ ਉਚ ਨੀਚ ਕੀਨੋ ਬਨਾਉ ਸਭ ਵਾਰ ਪਾਰ ਜਾਗੋ ਪ੍ਰਭਾਉ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ

ਆਨੰਦ ਜਿਹੇ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਬਾਰਗ ਨੀ ਮਨ ਕਾਰੇ ਪਛ ਪਸੂ ਨਗ ਨਾਗ ਨਰਾ ਦੇਵ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੋਖਨ ਕਉ ਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਦਾਹਤ ਹੈ ਦੁਖ ਦੋਖਨ ਕਉ ਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਣ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਬਦਮਾ ਬਦ ਬੇਦ ਕਤੇ ਵਾ ਫੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੋਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰਬੇਵ ਨ ਭੇਵ ਲਖਿਓ ਭ੍ਰਮ ਸਿਓ ਭਰਮਾਏ ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾਪਤ ਸਿਉ ਕਿਨ ਸ੍ਰੀ ਪਦ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਉਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀ ਅਤ ਹੈ ਕਰਤ ਹੈ ਵਿਚਾਰ ਪੈਨਾ ਪੂਰਨ ਗੁਬਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀ ਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈਏ ਨਾ ਪਾਰ ਪਿਆ ਪਾਰ ਕੇ ਬਖਾਨੀਏ ਅਦਵਾ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕਮਾਨੀਏ ਜੰਤਰ ਹੂੰ ਨ ਜਾਤ ਜੈ ਕੇ ਬਾਪ ਹੂੰ ਨਮਾਏ ਤਾਂ ਕਿ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨੁਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਕਜਾਨੀਏ ਤੇਜ ਹੂੰ ਕੁਤਾਰ ਹੈ ਕਿ ਰਾਜਸੀ ਕੁਸਰ ਹੈ ਕਿ ਸੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੋ ਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਨੀਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਗੁਰੁੱਧ ਕਾ ਅਭੂਤ ਹੈ ਕਿ ਅਛੇ ਅਭਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹਿੰਦਾ ਹੈ ਗਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿੱਤਰਨ ਕੋ ਬੋਗਤ ਹੈ ਕਿ ਬ੍ਰਿਧਤਾ ਕੀ ਵਾਸੀ ਹੈ ਜੋਗ ਹੂੰ ਕੋ ਯੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਚ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ

ਗਿਆਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਅਸਥਾਨ ਤੇ ਜਿਸ ਪਾਵਨ ਧਰਤੀ ਤੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਸਤਿਗੁਰੂ ਮਹਾਰਾਜ ਇਹੀ ਧਰਤੀ ਨੂੰ ਭਾਗ ਲਾ ਰਹੇ ਹਨ। ਬੇਅੰਤ ਚੋਜ ਸਤਿਗੁਰੂ ਮਹਾਰਾਜ ਜੀ ਨੇ ਇਸ ਧਰਤੀ ਤੇ ਕਰਨੇ ਕੀਤੇ, ਬੇਅੰਤ ਜੀਆਂ ਦਾ ਉਧਾਰ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਧਰਤੀ ਤੇ ਕਰਨਾ ਕੀਤਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਨਾਲ ਨਾਲ ਵਕਤੀ ਬਾਦਸ਼ਾਹ ਬਹਾਦਰ ਸ਼ਾਹ ਜੀ ਦਾ ਨਾਮ ਹੈ, ਇਹ ਵੀ ਇਹ ਧਰਤੀ ਤੇ ਨਾਲ ਮੌਜੂਦ ਸੀ। ਮਹਾਰਾਜ ਜੀ ਦਾ ਸਮਕਾਲੀ ਹੋਇਆ, ਕਈ ਵਾਰੀ ਗੁਰੂ ਮਹਾਰਾਜ ਜੀ ਦੇ ਨਾਲ ਇਹਦੀਆਂ ਮੁਲਾਕਾਤਾਂ ਹੋਈਆਂ। ਇਸ ਧਰਤੀ ਤੇ ਵੀ ਸਾਧ ਸੰਗਤ ਜੀ ਖਾਸ ਕਰਕੇ ਗੁਰਦੁਆਰਾ ਹੀਰਾ ਘਾਟ ਸਾਹਿਬ ਆਦਿਕ ਇਹ ਵੀ ਅਸਥਾਨ ਜਿਹੜਾ ਜਦੋਂ ਮਹਾਰਾਜ ਜੀ ਨੇ ਪ੍ਰਗਟ ਕਰਨਾ ਕੀਤਾ ਉਸ ਵੇਲੇ ਵੀ ਉਹ ਆਉਂਦਾ ਰਿਹਾ, ਮਹਾਰਾਜ ਜੀ ਵੀ ਜਾਂਦੇ ਰਹੇ, ਮੁਲਾਕਾਤਾਂ ਹੁੰਦੀਆਂ ਰਹੀਆਂ। ਤੇ ਇੱਕ ਦਿਨ ਸਾਧ ਸੰਗਤ ਜੀ ਜਦੋਂ ਇਹਨੇ ਅੱਗੇ ਦੱਖਣ ਦੇ ਵੱਲ ਔਰ ਅੱਗੇ ਜਾਣਾ ਹੈਦਰਾਬਾਦ ਆਦਿਕ ਉਹ ਇਲਾਕੇ ਨੂੰ ਸਰ ਕਰਨ ਦੇ ਲਈ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ। ਆ ਕਰਕੇ ਮਹਾਰਾਜ ਜੀ ਦੇ ਅੱਗੇ ਇਹਨੇ ਬੇਨਤੀਆਂ ਕਰਨੀਆਂ ਕੀਤੀਆਂ, ਖੁੱਲ੍ਹਾ ਸਮਾਂ ਸੀ ਤੇ ਮਹਾਰਾਜ ਜੀ ਦੇ ਅੱਗੇ ਪਿਆਰੇ ਹੋਏ ਨਿਰਣਾ ਕਰਦਾ ਹੈ ਤੇ ਕਹਿੰਦਾ, ਦੇਖੋ ਸਤਿਗੁਰੂ ਮਹਾਰਾਜ ਇਹ ਹਿੰਦੂ ਮਤ ਦੇ ਲੋਕ ਜਿਹੜੇ ਹਨ ਕਿੰਨੇ ਕੱਚੇ ਹਨ, ਇਹਨਾਂ ਦੀ ਮਰਿਆਦਾ ਦੇਖੋ ਕਿਹੋ ਜੀ ਹੈ। ਇਹ ਗੱਲ ਪਿਆਰਿਓ ਸਿਰਫ ਇਹਦੀ ਨਹੀਂ, ਜੇ ਆਪਾਂ ਗੁਰਬਾਣੀ ਵੀ ਪੜ੍ਹਦੇ ਹਾਂ ਜਾਂ ਗੁਰ ਇਤਿਹਾਸ ਨੂੰ ਪੜ੍ਹਨਾ ਕਰੋ, ਸਤਿਗੁਰੂ ਮਹਾਰਾਜ ਜੀ ਦੇ ਨਾਲ ਜਿਹੜੇ ਜਿਹੜੇ ਗੁਰੂ ਮਹਾਰਾਜ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਇਹ ਮੁਗਲੀਆ ਬਾਦਸ਼ਾਹ ਜਿਹੜੇ ਹਨ ਇਹਨਾਂ ਦੀ ਮੁਲਾਕਾਤ ਹੋਈ ਹੈ, ਗੱਲਾਂ ਬਾਤਾਂ ਜਦੋਂ ਹੋਈਆਂ ਇਹਨਾਂ ਨੇ ਸਾਧ ਸੰਗਤ ਜੀ ਆਹੀ ਪ੍ਰਸ਼ਨ ਕਰਨਾ ਕੀਤਾ, ਉਹਨਾਂ ਦੀ ਨਿਖੇਧੀ ਕਰਨੀ, ਉਹਨਾਂ ਦੀ ਭੰਡੀ ਕਰਨੀ ਹੈ, ਕਹਿਣਾ ਦੇਖੋ ਮਹਾਰਾਜ ਇਹ ਇਹਦੀ ਪੱਥਰਾਂ ਦੀ ਪੂਜਾ ਕਰਦੇ, ਇਹ ਇੰਜ ਕਰਦੇ ਉਹ ਕਰਦੇ, ਕੱਚੀ ਇਹਨਾਂ ਦੀ ਮਤ ਹੈ, ਇਹ ਕਿਹੋ ਜਿਹੇ ਬੰਦੇ ਹਨ, ਇਹਨਾਂ ਦੀ ਮਤ ਦਾ ਕੋਈ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਗੱਲ ਅੱਜ ਦੀ ਨਹੀਂ ਹੈ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਪਿਆਰਿਓ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਗਏ ਉੱਥੇ ਵੀ ਜਦੋਂ ਉੱਥੋਂ ਦੇ ਜਿਹੜੇ ਕਾਜੀ ਆਦਿਕ ਜਿਹੜੇ ਸਨ ਔਰ ਵੀ ਜਿਹੜੇ ਉਲੇ ਮਾਓ ਆਦਿਕ ਕਾਜੀ ਰੁਕਣ ਦੀਨ ਹੋ ਗਿਆ, ਜੀਵਨ ਮੁਲਾਣਾ ਹੋ ਗਿਆ ਇਤਿਆਦਿਕ, ਇਹਨਾਂ ਲੋਕਾਂ ਨੇ ਇਹੀ ਕਿਹਾ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾ ਬਾਜਹ ਦੋਨੋਂ ਰੋਈ। ਮਹਾਰਾਜ ਜੀ ਨੂੰ ਇਹੀ ਪੁੱਛਦੇ, ਮਹਾਰਾਜ ਦੱਸੋ ਹਿੰਦੂ ਵੱਡਾ ਕੇ ਮੁਸਲਮਾਨ ਵੱਡਾ, ਹਿੰਦੂ ਵੱਡਾ ਕੇ ਮੁਸਲਮਾਨ ਵੱਡਾ। ਮਹਾਰਾਜ ਨੇ ਕਿਹਾ, ਗੱਲ ਜਿਹੜੀ ਹੈ ਸ਼ੁਭ ਅਮਲਾਂ ਦੀ ਹੈ ਭਾਈ, ਜਿਹੜੇ ਚੰਗੇ ਅਮਲ ਜਿਹਨੇ ਕਰਨੇ ਕੀਤੇ ਤੇ ਉਹ ਉਹਨਾਂ ਦਾ ਉਧਾਰ ਹੋ ਜਾਂਦਾ, ਤਰ ਜਾਂਦੇ, ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ, ਜਿਹੜੇ ਮੰਦੇ ਅਮਲ ਕਰਦੇ ਹਨ ਉਹਨਾਂ ਨੂੰ ਸਜਾਵਾਂ ਪ੍ਰਾਪਤ ਹੁੰਦੀਆਂ। ਜਾਤ ਜਨਮ ਨਾ ਆਗੈ ਜਾਏ, ਜਿੱਥੇ ਲੇਖਾ ਮੰਗੀਆ ਤਿੱਥੇ ਛੁੱਟੈ ਸੱਚ ਖਮਾਏ, ਕਿ ਆ ਜਾਤ ਇਹ ਜਨਮ ਜੋ ਹੈ ਇਹ ਅੱਗੇ ਨਹੀਂ ਜਾਂਦਾ, ਇਹ ਇੱਥੇ ਹੀ ਰਹਿ ਜਾਂਦਾ, ਤੇ ਜਿੱਥੇ ਲੇਖਾ ਜਦੋਂ ਮੰਗੀ ਦਾ ਨਾ ਤੇ ਉੱਥੇ ਜੇ ਸੱਚ ਦੀ ਕਮਾਈ ਕੀਤੀ ਤੇ ਉੱਥੇ ਸੱਚ ਦੇ ਉੱਤੇ ਨਿਬੇੜਾ ਹੁੰਦਾ ਹੈ, ਤਾਂ ਕਰਕੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹ ਦਰਗਾਹ ਵਿੱਚ ਜਾਂਦੇ, ਨਹੀਂ ਤਾਂ ਬਾਕੀ ਸਾਰਿਆਂ ਨੇ ਨਰਕਾਂ ਦੇ ਵਿੱਚ ਦੋਜਖਾਂ ਦੇ ਵਿੱਚ ਜਾਣਾ ਹੈ। ਮਹਾਰਾਜ ਨੇ ਇਹੀ ਸਮਝਾਇਆ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੇਲੇ ਵੀ ਪਿਆਰਿਓ ਜਹਾਂਗੀਰ ਦੇ ਨਾਲ ਇਹੀ ਚਰਚਾ ਹੋਈ ਸੀ। ਮਹਾਰਾਜ ਨੇ ਇਹੀ ਕਿਹਾ, ਤੁਮਕੋ ਤੁਮਾਰਾ ਮੁਬਾਰਕ, ਹਮਕੋ ਹਮਾਰਾ ਮੁਬਾਰਕ ਕਰਕੇ।
ਨਾਲ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਵੀ ਪਿਆਰੇ ਉਹਨਾਂ ਨੇ ਇਹੀਆਂ ਚਰਚਾਵਾਂ ਕਰਨੀਆਂ ਕੀਤੀਆਂ ਕਿ ਸਤਿਗੁਰੂ ਮਹਾਰਾਜ ਤੁਸੀਂ ਦੱਸੋ ਕਿ ਕਿਹੜਾ ਧਰਮ ਚੰਗਾ

ਕਿਰਪਾ ਤਹਾਰ ਰਹੀਮ। ਇਹ ਮਹਾਰਾਜ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਉਹ ਤੋਂ ਬਾਅਦ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਜਦੋਂ ਇਤਿਹਾਸ ਪੜ੍ਹਦੇ ਆਂ, ਇਹੀ ਸਤਿਗੁਰੂ ਮਹਾਰਾਜ ਨੂੰ ਵਾਰ ਵਾਰ ਕਹਿੰਦੇ ਕੱਚੀ ਮੱਤ ਹੈ, ਇਹ ਦੇਖੋ ਬੇਈਮਾਨ ਲੋਕ ਹਨ, ਇਹਨਾਂ ਨੂੰ ਤਾਂ ਰਹਿਣ ਦਾ ਅਧਿਕਾਰ ਨਹੀਂ ਹੈ। ਮਹਾਰਾਜ ਨੇ ਇਹੀ ਉਹਨਾਂ ਨੂੰ ਸਮਝਾਇਆ ਕਿ ਦੇਖੋ ਭਾਈ, ਤੁਸੀਂ ਮੰਨਦੇ ਨਾ ਹਰ ਕੋਈ ਕੰਮ ਖੁਦਾ ਕਰ ਰਿਹਾ, ਉਹ ਅੱਲਾ ਤੁਆਲਾ ਸਭ ਕੁਛ ਕਰ ਰਿਹਾ, ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੇ ਵਿੱਚ ਵਰਤਣ ਵਾਲਾ ਉਹੀ ਹੈ ਨਾ? ਕਹਿਣ ਲੱਗੇ ਹਾਂ ਜੀ। ਜੇ ਅੱਲਾ ਸਭ ਕਰਦਾ, ਖੁਦਾ ਵਾਹਿਗੁਰੂ ਸਭ ਕੁਛ ਕਰਦੇ, ਫਿਰ ਇਹ ਕਿਉਂ ਨਹੀਂ ਇਹ ਤੁਸੀਂ ਵਿਚਾਰ ਕਰਦੇ ਹੋ ਕਿ ਭਾਈ ਫਿਰ ਵਾਹਿਗੁਰੂ ਨੇ ਹੀ ਤਾਂ ਹਿੰਦੂ ਨੂੰ ਤੁਪੇ ਪੈਦਾ ਕਰਨਾ ਕੀਤਾ, ਕਿਸੇ ਨੂੰ ਸਿੱਖ ਬਣਾ ਕਰਕੇ ਈਸਾਈ ਬਣਾ ਕਰਕੇ ਭੇਜਣਾ ਕੀਤਾ, ਉਹਦੇ ਹੁਕਮ ਦੀ ਤੁਸੀਂ ਕਿਉਂ ਅਦੂਲੀ ਕਰਦੇ ਹੋ? ਜੇ ਮੰਨਦੇ ਕਿ ਹਾਂ ਜੀ ਸਭ ਵਾਹਿਗੁਰੂ ਕਰ ਰਿਹਾ, ਤਾਂ ਇਹ ਵੀ ਤਾਂ ਮੰਨੋ ਨਾ, ਇਹ ਵੀ ਤਾਂ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹੋ ਰਿਹਾ। ਤੁਸੀਂ ਬੋਲਦੇ ਕਿ ਨਹੀਂ ਜੀ ਤੇ ਇਹ ਹੋ ਰਿਹਾ ਤੇ ਅਸੀਂ ਇਹਨੂੰ ਰੋਕਣਾ, ਇਹਨਾਂ ਨੂੰ ਖਤਮ ਕਰਨਾ, ਇਹ ਤਾਂ ਗਲਤ ਗੱਲ ਹੈ। ਇਸ ਤਰ੍ਹਾਂ ਵਕਤ ਵਕਤ ਦੇ ਉੱਤੇ ਪਿਆਰਿਓ ਇਹ ਚਰਚਾਵਾਂ ਜਿਹੜੀਆਂ ਇਹ ਕੱਟੜ ਜਿਹੜੇ ਮੁਸਲਮਾਨਾਂ ਨੇ ਕਰਨੀ ਕੀਤੀ ਹੈ, ਗੁਰੂ ਮਹਾਰਾਜ ਜੀ ਦੇ ਨਾਲ ਵੀ ਇਹ ਇਸ ਤਰ੍ਹਾਂ ਦੀ ਹੀ ਚਰਚਾ ਕਰ ਰਿਹਾ ਹੈ। ਆਓ ਸਾਧ ਸੰਗਤ ਜੀ, ਹੁਣ ਸਤਿਗੁਰੂ ਮਹਾਰਾਜ ਪਹਿਲੇ ਉਹਦਾ ਜਿਹੜਾ ਵਚਨ ਜਿਹੜਾ, ਹੁਣ ਕੋਈ ਬੰਦਾ ਕੋਈ ਸ਼ਿਕਾਇਤ ਲੈ ਕਰਕੇ ਆਵੇ, ਕੋਈ ਕੋਈ ਕਹਿਣ ਦੇ ਲਈ ਆਵੇ ਨਾ, ਸਿਆਣੇ ਕਹਿੰਦੇ ਕਿ ਪਹਿਲੇ ਭਾਈ ਉਹਦਾ ਸੁਣ ਲੈਣਾ ਚਾਹੀਦਾ ਕਿ ਭਾਈ ਚੱਲ ਦੱਸ ਕੀ ਬੋਲਣਾ ਚਾਹੁੰਦਾ। ਤੇ ਗੁਰੂ ਮਹਾਰਾਜ ਜੀ ਨੇ ਵੀ ਪਹਿਲੇ ਸੁਣਨਾ, ਹਾਂ ਭਾਈ ਚੱਲ, ਉਹਨੇ ਜੋ ਬੋਲਿਆ ਉਹ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਫਿਰ ਉਹਨੂੰ ਨਿਰਣਾ ਕਰਕੇ ਦੱਸਣਾ ਹੈ। ਆਓ ਸਾਧ ਸੰਗਤ ਜੀ, ਉਹ ਪਾਵਨ ਇਤਿਹਾਸ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ

ਜੀ ਇਹ ਵਕਤੀ ਬਾਦਸ਼ਾਹ ਬਹਾਦਰ ਸ਼ਾਹ ਜੋ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਬਚਨ ਕਰਦਾ। ਮਹਾਰਾਜ ਨੂੰ ਕਹਿੰਦਾ ਕਿ ਦੇਖੋ ਮਹਾਰਾਜ, ਇਹ ਇੱਕ ਪੱਥਰ ਦੀ ਮੂਰਤੀ ਨੂੰ ਬਣਾ ਕਰਕੇ ਭਾਵ ਕਿ ਅਣਖੜ ਜਾ ਪੱਥਰ ਜਿਹੜਾ ਲੈ ਕੇ ਆਉਂਦੇ ਉਹਦੇ ਵਿੱਚੋਂ ਮੂਰਤੀ ਪ੍ਰਗਟ ਕਰਦੇ ਹਨ, ਫਿਰ ਉਹ ਮੂਰਤੀ ਬਣਾ ਕਰਕੇ ਉਹ ਮੂਰਤੀ ਦੀ ਇਹ ਪੂਜਾ ਕਰਦੇ, ਉਹਦੇ ਅੱਗੇ ਸਿਰ ਝੁਕਾਉਂਦੇ ਹਨ, ਫਿਰ ਆ ਭੋਜਨ ਜਿਹੜਾ ਉਹਨੂੰ ਭੋਗ ਲਾਉਣਾ ਬੋਲਦੇ ਹਨ, ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉਹ ਮੂਰਤ ਦੇ ਅੱਗੇ ਕਿ ਭਾਈ ਉਹਦੇ ਅੱਗੇ ਰੱਖ ਕਰਕੇ ਕਹਿਣਾ ਕਿ ਜੀ ਹੁਣ ਭਗਵਾਨ ਨੂੰ ਭੋਗ ਆਦਿਕ ਲੱਗ ਰਿਹਾ। ਦੇਖੋ ਮਹਾਰਾਜ, ਇਹ ਜੋ ਇਹ ਕਰਮ ਕਾਂਡ ਕਰਦੇ ਹਨ, ਵੇਖਿਆ ਜਾਵੇ ਤਾਂ ਸਭ ਕਰਮ ਕਾਂਡ ਹੀ ਹੈ ਨਾ, ਕਿ ਉਹ ਮੂਰਤੀ ਦੇ ਅੱਗੇ ਭੋਜਨ ਰੱਖਣਾ, ਇਹ ਕਰਨਾ, ਉਹ ਕਰਨਾ, ਇਹਦੇ ਨਾਲ ਕਿਹੜਾ ਕੋ ਕੰਮ

0: ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਨੇ ਵੀ ਪਿਆਰਿਓ ਇਹ ਚੀਜ਼ਾਂ ਨੂੰ ਲੈ ਕਰਕੇ ਕਟਾਖ ਕਰਨਾ ਕੀਤਾ। ਉਹ ਸਾਖੀ ਆਪ ਨੂੰ ਕੱਲ ਹੀ ਸਰਵਣ ਕਰਾਈ ਸੀ ਕਿ ਦੇਖੋ ਕਿਸ ਤਰ੍ਹਾਂ ਇਹਨੂੰ ਅਰਗ ਦਾਨ ਬੋਲਦੇ ਹਨ, ਅਰਗ ਦੇਣਾ ਕਿ ਜਲ ਜਿਹੜਾ ਹੈ ਜਲ ਤਰਪਣ ਕਰਦੇ ਅਰਗ ਦਿੰਦੇ ਹਨ। ਮਹਾਰਾਜ ਨੇ ਕਿਹਾ ਕਿ ਭਾਈ ਕਿੱਥੇ ਦੇ ਰਹੇ ਹੋ? ਕਹਿੰਦੇ ਸਤਿਗੁਰੂ ਮਹਾਰਾਜ ਸੂਰਜ ਮੰਡਲ ਦੇ ਵਿੱਚ ਸਾਡੇ ਪਿੱਤਰ ਰਹਿੰਦੇ ਹਨ, ਉਹਨਾਂ ਨੂੰ ਅਸੀਂ ਜਲ ਦੇ ਰਹੇ ਹਾਂ। ਮਹਾਰਾਜ ਨੇ ਕਿਹਾ ਅੱਛਾ ਭਾਈ। ਤੇ ਗੁਰੂ ਮਹਾਰਾਜ ਜੀ ਦੂਜੇ ਪਾਸੇ ਪਿਆਰਿਓ ਲਹਿੰਦੇ ਪਾਸੇ ਪਾਣੀ ਇਹ ਕਰ ਰਹੇ। ਉਹਨਾਂ ਨੇ ਕਿਹਾ ਕਿ ਭਾਈ ਆਹ ਕੀ ਕੰਮ ਕਰ ਰਹੇ ਹੋ, ਕੀ ਮਜ਼ਾਕ ਕਰ ਰਹੇ ਹੋ, ਤੁਹਾਨੂੰ ਪਤਾ ਨਹੀਂ ਹੈ? ਮਹਾਰਾਜ ਨੇ ਕਿਹਾ ਨਹੀਂ ਭਾਈ, ਤੁਹਾਡੇ ਗਲਤੀ ਹੋਈ ਹੈ, ਮੈਂ ਕੋਈ ਆਪਣੇ ਪਿੱਤਰਾਂ ਨੂੰ ਪਾਣੀ ਨਹੀਂ ਦੇ ਰਿਹਾ, ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਉਹ ਕਹਿਣ ਲੱਗੇ ਕਿ ਕਿੱਥੇ ਤੁਹਾਡਾ ਖੇਤ? ਕਹਿਣ ਲੱਗੇ ਪੰਜਾਬ ਦੀ ਧਰਤੀ ਤੇ। ਕਿੰਨਾ ਕੁ ਦੂਰ? 250-300 ਕਿਲੋਮੀਟਰ ਦੂਰ ਆ। ਤੇ ਠਹਾਕਾ ਮਾਰ ਕੇ ਹੱਸਣ ਲੱਗੇ, ਕਹਿਣ ਲੱਗੇ ਦੇਖੋ ਜੀ ਕੋਈ ਨਾ ਸਮਝ, ਆਪਾਂ ਕਹਿ ਨਹੀਂ ਸਕਦੇ, ਸਾਧ ਸੰਗਤ ਦੀ ਗੱਲਾਂ ਹੀ ਕੱਢੀਆਂ ਹੋਣਗੀਆਂ ਨਾ, ਮਹਾਰਾਜ ਨੂੰ ਮੂਰਖੀ ਕਿਹਾ ਹੋਵੇਗਾ ਨਾ, ਸਿਆਣਾ ਬਿਆਣਾ ਤਾਂ ਨਹੀਂ ਬੋਲਿਆ ਹੋਏਗਾ। ਕਹਿਣ ਲੱਗੇ ਕਿ ਭਾਈ ਦੇਖੋ ਜੀ ਇਹੋ ਜਿਹਾ ਮੂਰਖ ਆ ਗਿਆ ਸਾਡੇ ਵਿੱਚ, ਕਹਿੰਦਾ ਜੀ ਮੈਂ ਇੱਥੋਂ ਪਾਣੀ ਦਵਾਂਗਾ ਤੇ ਆ ਮੇਰੇ ਖੇਤਾਂ ਤੱਕ ਪਾਣੀ ਜਾਵੇਗਾ। ਮਹਾਰਾਜ ਨੇ ਕਿਹਾ ਭਲਿਓ, ਜੇ ਤੁਹਾਡਾ ਪਾਣੀ ਕਰੋੜਾਂ ਕਰੋੜ ਕਿਲੋਮੀਟਰ ਜਾ ਸਕਦਾ ਇੱਥੋਂ ਦਿੱਤਾ ਹੋਇਆ, ਮੇਰਾ ਤਾਂ ਖੇਤ ਜਿਹੜਾ 200-250 ਕਿਲੋਮੀਟਰ ਦੂਰ ਹੈ, ਕਿਉਂ ਉੱਥੋਂ ਤੱਕ ਕਿਉਂ ਮੇਰਾ ਪਾਣੀ ਨਹੀਂ ਜਾ ਸਕਦਾ? ਤੇ ਫਿਰ ਜੇ ਮੇਰਾ ਨਹੀਂ ਜਾ ਸਕਦਾ ਤਾਂ ਤੁਸੀਂ ਵੀ ਮੰਨੋ ਕਿ ਤੁਹਾਡਾ ਵੀ ਦਿੱਤਾ ਹੋਇਆ ਪਾਣੀ ਜਿਹੜਾ ਹੈ ਇਹ ਨਹੀਂ ਜਾ ਸਕਦਾ। ਇਹਦਾ ਮਤਲਬ ਗੁਰੂ ਮਹਾਰਾਜ ਜੀ ਨੇ ਪਿਆਰਿਓ ਇਹੀ ਸਾਨੂੰ ਸਮਝਾਇਆ ਹੈ ਕਿ ਕਰਮ ਕਾਂਡ ਤੋਂ ਪਿਆਰਿਓ ਬਚ ਕੇ ਰਹੋ। ਤੇ ਫਿਰ ਜੀਵਤ ਜਦੋਂ ਰਹਿੰਦੇ ਹਨ ਜੇ ਸੇਵਾ ਹੀ ਕਰਨੀ ਨਾ ਪਿਆਰਿਓ, ਜੀਵਤ ਪਿੱਤਰ ਨਾ ਮਾਨੈ ਕੋ, ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਕਿ ਜੀਵਤ ਪਿੱਤਰ ਨਾ ਮਾਨੈ ਕੋ, ਕਿ ਆ ਜਿਹੜਾ ਜਦੋਂ ਪਿੱਤਰ ਜਦੋਂ ਸਿਆਣੇ ਬਜ਼ੁਰਗ ਜਦੋਂ ਜੀਵਤ ਰਹਿੰਦੇ ਉਦੋਂ ਤਾਂ ਤੁਸੀਂ ਨਹੀਂ ਮੰਨਦੇ ਹੋ, ਉਹਨਾਂ ਦੀ ਸੇਵਾ ਨਹੀਂ ਕਰਦੇ ਹੋ, ਲੇਕਿਨ ਜਦੋਂ ਕੋਈ ਬੰਦਾ ਚਲਾਣਾ ਕਰ ਜਾਵੇ ਮੂੰਹੇ ਸ਼ਰਾਧ ਕਰਾਈ, ਜਦੋਂ ਮਰ ਗਿਆ ਉਸ ਵੇਲੇ ਫਿਰ ਉਹਦੇ ਨਾਂ ਤੋਂ ਸ਼ਰਾਧ ਕਰਾਉਂਦੇ, ਅਰਗ ਦਿੰਦੇ, ਆ ਕਰਦੇ ਉਹ ਕਰਦੇ। ਪਿੱਤਰ ਵੀ ਬਪਰੇ ਕਹੋ ਕਿਉਂ ਪਾਵਹਿ, ਕੌਵਾ ਕੂਕਰ ਖਾਈ। ਫਿਰ ਕਿਹੜੇ ਪਿੱਤਰਾਂ ਨੂੰ ਮਿਲ ਰਿਹਾ ਭਾਈ? ਉਹ ਕੌਵੇ ਕੁੱਤੇ ਆ ਕਰਕੇ ਪ੍ਰਤੱਖ ਛੱਕ ਕੇ ਜਾਂਦੇ। ਤੇ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਵਿਅੰਗ ਕਰਨਾ ਕੀਤਾ ਕਿ ਚੰਗੇ ਭਲੇ ਲੋਕ ਹੋ ਭਾਈ, ਤੇ ਆਪਣੇ ਬਾਪ ਦਾਦੇ ਜਿਹੜੇ ਮਰ ਗਏ ਉਹਨਾਂ ਨੂੰ ਕੌਵੇ ਕੁੱਤੇ ਬਣਾ ਦਿੱਤਾ ਤੁਸਾਂ ਨੇ, ਤੇ ਕਹਿੰਦੇ ਨਾ ਕੌਵਾ ਕੁੱਤਰ ਸੂਅਰ ਜਿਹੜਾ ਹੈ ਇਸ ਰੂਪ ਦੇ ਵਿੱਚ ਤੁਹਾਡੇ ਪਿੱਤਰ ਆ ਕਰਕੇ ਖਾਣਗੇ। ਚਲੋ ਕਹਿੰਦੇ ਕੋਈ ਬੰਦੇ ਦੀ ਸਦਗਤੀ ਹੋ ਗਈ, ਮਰ ਗਿਆ ਹੋਵੇਗਾ, ਚਲੋ ਸਵਰਗਾਂ ਨੂੰ ਚੱਲ ਗਿਆ, ਮੁਕਤ ਹੋ ਗਿਆ, ਤੇ ਫਿਰ ਤੁਸੀਂ ਇਹੋ ਜਿਹੇ ਕਰਮ ਕਾਂਡ ਕਰਦੇ, ਇਹਦਾ ਮਤਲਬ ਚੰਗੇ ਭਲੇ ਬੰਦੇ ਨੂੰ ਕੌਵੇ ਕੁੱਤੇ ਸੂਰ ਬਣਾ ਕਰਕੇ ਉਹਨਾਂ ਨੂੰ ਖਵਾਉਂਦੇ ਹੋ, ਇਹ ਤੁਹਾਡੀ ਧਾਰਨਾ ਹੈ।
1: ਸ਼ਰਾਧ ਕਰਾਂ ਪਿਤਰਾਂ ਕੇ ਹੇ,
0: ਫਿਰ ਪਿਤਰਾਂ ਦੇ ਲਈ ਤੁਸੀਂ ਸ਼ਰਾਧ ਕਰਦੇ ਹੋ, ਫਿਰ ਬਹੁਤ ਸਾਰੇ ਦਵਿਜ ਆਦਿਕ ਉਹਨਾਂ ਨੂੰ ਸਾਦ ਕਰਕੇ। ਮੈਂ ਕੱਲ ਵੀ ਸਾਧ ਸੰਗਤ ਜੀ ਬੇਨਤੀ ਕੀਤੀ ਸੀ ਕਿ ਬਜ਼ੁਰਗਾਂ ਦੇ ਨਿਮਿਤ ਦੇਖੋ ਇਹ ਮਰਿਆਦਾ ਹੈ, ਕੋਈ ਬੰਦਾ ਚਲਾਣਾ ਕਰ ਜਾਵੇ ਨਾ, ਇਹ ਗੁਰਮਤ ਮਰਿਆਦਾ ਕੀ ਬੋਲਦੀ ਹੈ ਕੋਈ ਚਲਾਣਾ ਕਰ ਜਾਵੇ। ਆਪਾਂ ਸਦੀਆਂ ਬਾਅਦ ਤੱਕ ਪਿਆਰਿਓ ਉਹਨਾਂ ਦੀਆਂ ਅਰਦਾਸਾਂ ਕਰਦੇ ਹਾਂ, ਉਹਨਾਂ ਦੀਆਂ ਬਰਸੀਆਂ ਮਨਾਉਂਦੇ ਹਾਂ, ਉਹਨਾਂ ਦੇ ਦਿਨ ਮਨਾਉਂਦੇ ਹਾਂ ਕਿ ਮਹਾਰਾਜ ਫਲਾਣੇ ਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ, ਉਹਨਾਂ ਦੇ ਨਿਮਿਤ ਪਾਠ ਕਰਦੇ ਹਾਂ, ਉਹਨਾਂ ਦੇ ਨਿਮਿਤ ਕਥਾ ਕੀਰਤਨ ਪ੍ਰਸ਼ਾਦਾ ਪਾਣੀ ਆਪਾਂ ਛਕਾਉਂਦੇ ਹਾਂ। ਲੇਕਿਨ ਇਹ ਧਾਰਨਾ ਜਿਹੜੀ ਹੈ, ਇਹਨਾਂ ਦੀ ਧਾਰਨਾ ਜਿਹੜੀ ਨਾ ਪਿਆਰਿਓ, ਧਾਰਨਾ ਕਿਸ ਤਰ੍ਹਾਂ ਦੀ ਧਾਰਨਾ? ਇਹ ਬੋਲਦੇ ਕਿ ਸਿਰਫ ਜੇ ਬ੍ਰਾਹਮਣ ਨੂੰ ਭੋਜਨ ਦਿੱਤਾ, ਬ੍ਰਾਹਮਣ ਨੂੰ ਭੋਜਨ ਖਵਾਓਗੇ ਤਾਂ ਤੁਹਾਡਾ ਦਿੱਤਾ ਹੋਇਆ ਭੋਜਨ ਜਿਹੜਾ ਤੁਹਾਡੇ ਪਿੱਤਰਾਂ ਤੱਕ ਜਾਵੇਗਾ, ਜੇ ਦੂਜੇ ਤੀਜੇ ਨੂੰ ਖਵਾਓਗੇ ਤੇ ਉਹਦਾ ਕੋਈ ਲਾਭ ਨਹੀਂ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਇਹ ਗੱਲ ਜਿਹੜੀ, ਇਹ ਧਾਰਨਾ ਜਿਹੜੀ ਹੈ ਇਹ ਗਲਤ ਹੈ। ਜਿਸ ਤਰ੍ਹਾਂ ਸਿੱਖੀ ਦੀ ਆਪਣੀ ਮਰਿਆਦਾ ਕੀ ਹੈ, ਕੋਈ ਬਜ਼ੁਰਗ ਚਲਾਣਾ ਕਰ ਜਾਵੇ ਉਹਨਾਂ ਦੇ ਨਿਮਿਤ ਪਿਆਰਿਓ ਸਿੰਘਾਂ ਨੂੰ ਆਪਾਂ ਭੋਜਨ ਛਕਾਉਂਦੇ ਹਾਂ, ਔਰ ਵੀ ਜਿਹੜੇ ਲੋਕ ਜਿਹੜੇ ਜਿਹੜਾ ਵੀ ਆ ਗਿਆ ਕੋਈ ਹਿੰਦੂ ਮੁਸਲਮਾਨ ਜਿੰਨੇ ਰਿਸ਼ਤੇਦਾਰ ਆਦਿਕ ਉਹਨਾਂ ਨੂੰ ਵੀ ਖਵਾਉਂਦੇ ਹਾਂ, ਤੇ ਇਹ ਤੇ ਪੰਜਾਂ ਦੇ ਹੱਥ ਜਿਹੜੇ ਹਨ ਉਹ ਆਪਾਂ ਸੁੱਚੇ ਕਰਦੇ ਹਾਂ। ਮਹਾਰਾਜ ਨੇ ਕਿਹਾ ਇਹ ਉਹਨਾਂ

0: ਤੇ ਭਾਈ ਉਹਨਾਂ ਦੇ ਰੂਪ ਦੇ ਵਿੱਚ ਸੱਤ ਤੱਕ ਪਹੁੰਚ ਜਾਵੇਗਾ। ਸੋ ਉਹਨਾਂ ਨੂੰ ਉਹਨਾਂ ਦੇ ਨਾਲ ਨਾਲ ਔਰ ਦੂਜੇ ਤੀਜੇ ਨੂੰ ਆਪਾਂ ਛਕਾਉਂਦੇ ਹਾਂ। ਕਦੇ ਇਹ ਥੋੜੀ ਕਹਿੰਦੇ ਕਿ ਨਹੀਂ ਜੀ ਇਹਨਾਂ ਨੂੰ ਹੀ ਖਵਾਉਣਾ ਹੈ, ਕੋਈ ਦੂਜਾ ਤੀਜਾ ਹਿੰਦੂ ਮੁਸਲਮਾਨ ਕੋਈ ਦੂਜਾ ਆ ਜਾਵੇ ਉਹਨੂੰ ਖਵਾਵਾਂਗੇ, ਸਾਡਾ ਖਵਾਇਆ ਹੋਇਆ ਭੋਜਨ ਜਿਹੜਾ ਵਿਅਰਥ ਚੱਲ ਜਾਊਗਾ। ਇਹ ਮਰਿਆਦਾ ਇਹ ਧਾਰਨਾ ਜਿਹੜੀ ਇਹਨਾਂ ਦੀ ਗਲਤ ਹੈ।
1: ਤੀਸਰੇ ਔਰ ਸੁਣੋ ਗੁਰ
0: ਉਹ ਤੋਂ ਬਾਅਦ ਫਿਰ ਕਹਿੰਦਾ ਇਹ ਬਹਾਦਰ ਸ਼ਾਹ ਕੇ ਸਤਿਗੁਰੂ ਮਹਾਰਾਜ ਮੇਰਾ ਔਰ ਇੱਕ ਬਚਨ ਸਰਵਣ ਕਰਨਾ ਕਰੋ। ਜੇ ਇਹਨਾਂ ਦੀ ਇੱਕ ਕੱਚੀ ਮਤ ਜਿਹੜੀ ਹੈ ਜੋ ਪ੍ਰਤੱਖ

0: ਸਾਦਕਾ ਜੋ ਖਾਣ ਦੇ ਲਈ ਬਹੁਤ ਦੁਰਲੱਭ ਹੁੰਦੇ ਹਨ, ਬੰਦੇ ਨੂੰ ਜੋ ਛਕਣ ਦੇ ਲਈ ਪ੍ਰਾਪਤ ਨਹੀਂ ਹੁੰਦੇ ਨਾ, ਇਸ ਤਰ੍ਹਾਂ ਦੇ ਜਿਹੜੇ ਹਨ ਤੇ ਮੇਵੇ ਆਦਿਕ ਉਹਦੇ ਵਿੱਚ ਖੰਡ ਪਾ ਕਰਕੇ ਉਹਦੇ ਵਿੱਚ ਘਿਓ ਆਦਿਕ ਪਾ ਕਰਕੇ
1: ਡਾਲਤ ਏਕ ਜੋ ਰਾਚਾ
0: ਤੇ ਫਿਰ ਜੋ ਹੋ ਗਿਆ ਤਿਲ ਆਦਿਕ ਹੋ ਗਿਆ ਤਰ੍ਹਾਂ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਤੇ ਉਹ ਸਮੱਗਰੀ ਤਿਆਰ ਕਰਕੇ
1: ਆਗਮ ਪਾਇ ਕੇ ਸਵਾਹ ਕਰਾ
0: ਤੇ ਫਿਰ ਅੱਗ ਦੀ ਉੱਥੇ ਹਵਨ ਕੁੰਡੀ ਬਣਾਈ ਜਾਂਦੀ ਹੈ ਤੇ ਉਹ ਹਵਨ ਕੁੰਡੀ ਬਣਾ ਕਰਕੇ ਤੇ ਉਹਦੇ ਵਿੱਚ ਪਾ ਕਰਕੇ ਕਹਿੰਦੇ ਸਵਾਹ ਕਰਕੇ ਇਹ ਕਹਿ ਕਰਕੇ ਫਿਰ ਕਹਿੰਦੇ ਜੀ ਇਹ ਇਹਦੇ ਨਾਲ ਸਾਡੇ ਪਿੱਤਰ ਤੇ ਭਗਵਾਨ ਖੁਸ਼ ਹੋਣਗੇ ਤੇ ਕੋਈ ਚੀਜ਼ ਜੋ ਹੈ ਕਿ ਉਹਨੂੰ ਅੱਗ ਦੇ ਵਿੱਚ ਪਾ ਕਰਕੇ ਉਹਨੂੰ ਸਾੜਨ ਦੇ ਨਾਲ ਕਿਹੜਾ ਕੋਈ ਬੰਦਾ ਪਿਆਰਿਓ ਖੁਸ਼ ਹੋ ਜਾਂਦਾ ਹੈ। ਹੁਣ ਕਿਹਨੂੰ ਜੇ ਖੁਸ਼ ਕਰਨਾ, ਸਿੱਧੀ ਜੀ ਗੱਲ ਹੈ ਕਿ ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ, ਇਹ ਵੀ ਦੇਖੋ ਗੱਲ ਵਿਚਾਰ ਕਰਨ ਵਾਲੀ ਹੈ, ਕਈ ਚੀਜ਼ਾਂ ਦੀ ਮਰਿਆਦਾ ਹੁੰਦੀ ਕਿ ਚਲੋ ਭਾਈ ਕਿੱਥੇ ਕਿ ਆਹ ਵਸਤੂ ਜਿਹੜੀ ਹੈ ਦੁੱਧ ਨਾਲ ਆਪਾਂ ਥੋੜ੍ਹਾ ਇਸ਼ਨਾਨ ਨਿਮਿਤ ਮਾਤਰ ਕਰਾਉਂਦੇ ਹਾਂ, ਇਹ ਕਰਦੇ ਹਾਂ, ਲੇਕਿਨ ਕਈ ਥਾਵਾਂ ਤੇ ਦੇਖੋ ਪਿਆਰਿਓ ਲੋਕੀ ਕੀ ਕਰਦੇ ਤੇ ਕੋਈ ਭੁੱਖਾ ਬੰਦਾ ਜਿਹਨੂੰ ਲੋੜ ਹੈ ਅੰਨ ਪਾਣੀ ਦੀ, ਉਹਨੂੰ ਭੋਜਨ ਨਹੀਂ ਦੇਣਾ, ਉਹਨੂੰ ਨਹੀਂ ਖਵਾਉਣਾ, ਉਹਦੇ ਨਾਲ ਪਿਆਰਿਓ ਉਹ ਵਸਤੂਆਂ ਲੈ ਕਰਕੇ ਸਾੜ ਦੇਣੀਆਂ, ਇਹਦਾ ਕਿਹੜਾ ਕੋਈ ਫਾਇਦਾ ਹੋਵੇਗਾ ਪਿਆਰਿਓ? ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ। ਕਈ ਵਾਰੀ ਵੇਖੀਦਾ ਪਿਆਰਿਓ ਕਈ ਥਾਵਾਂ ਦੇ ਉੱਤੇ ਤੇ ਕਹਿੰਦੇ ਜੀ ਅਸੀਂ ਦੁੱਧ ਨਾਲ ਅਭਿਸ਼ੇਕ ਕਰਨਾ ਜਾਂ ਇਹ ਕਰਨਾ। ਆ ਸ਼ਾਇਦ ਕੁਛ ਸਮਾਂ ਪਹਿਲਾਂ ਦੀ ਗੱਲ ਹੈ, ਕੁਛ ਲੋਕ ਦੇਖੋ ਆਪਣੀ ਆਪਣੀ ਮਤ ਹੁੰਦੀ ਹੈ ਤੇ ਉਹਨਾਂ ਨੇ ਕੀ ਕੀਤਾ, ਕੋਈ ਨਦੀ ਦੇ ਵਿੱਚ ਉੱਥੇ ਕੋਈ ਬਹੁਤ ਵੱਡਾ ਉਹਨਾਂ ਨੇ ਇਹ ਕੋਈ ਪਾਠ ਪੂਜਾ ਕਰਕੇ ਨਾ ਤੇ ਹਜ਼ਾਰਾਂ ਲੀਟਰ ਦੇ ਤਾਈਂ ਪਿਆਰਿਓ, ਹਜ਼ਾਰਾਂ ਲੀਟਰ ਬਹੁਤ ਜ਼ਿਆਦਾ ਦੁੱਧ, ਟੈਂਕਰ ਦੇ ਟੈਂਕਰ ਭਰ ਕੇ ਦੁੱਧ ਦੇ ਲਿਆਉਣੇ ਕੀਤੇ, ਲਿਆ ਕਰਕੇ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਉਹਨੂੰ ਸੁੱਟ ਦਿੱਤਾ, ਕਹਿਣ ਲੱਗੇ ਜੀ ਅਸੀਂ ਇਹਨੂੰ ਦਾਨ ਕਰ ਰਹੇ ਹਾਂ, ਅਰਗ ਦੇ ਰਹੇ ਹਾਂ ਜਾਂ ਪੂਜਾ ਕਰ ਰਹੇ ਹਾਂ। ਭਾਈ ਇਹ ਕਾਹਦੀ ਪੂਜਾ ਹੈ ਪਿਆਰਿਓ? ਮਨ ਵਿੱਚ ਵਿਚਾਰ ਕਰ ਲੈਣੀ ਚਾਹੀਦੀ ਹੈ, ਚਲੋ ਤੁਸੀਂ ਦੁੱਧ ਸੁੱਟ ਦਿੱਤਾ, ਮਣਾ ਪਹਾਰ ਦੁੱਧ ਜਿਹੜਾ ਹੈ, ਤਣਾ ਪਹਾਰ ਦੁੱਧ ਜਿਹੜਾ ਉਹ ਤਾਂ ਰੁੜ ਗਿਆ, ਕਿਸੇ ਕੰਮ ਦੇ ਥੋੜ੍ਹੀ ਆਇਆ, ਉਹ ਪਾਣੀ ਵਿੱਚ ਰਲ ਗਿਆ ਤੇ ਨਾ ਪਿਆਰਿਓ ਤੇ ਦੁੱਧ ਪਾਣੀ ਵਿੱਚ ਪਾ ਦਿਓ, ਪਾਣੀ ਵੀ ਖਰਾਬ ਹੋਵੇਗਾ, ਦੁੱਧ ਤਾਂ ਖਰਾਬ ਹੋ ਗਿਆ ਤੁਹਾਡਾ, ਲੇਕਿਨ ਦੁੱਧ ਨੂੰ ਪਾਣੀ ਵਿੱਚ ਪਾਉਣ ਕਰਕੇ ਉਹ ਪਾਣੀ ਥੋੜ੍ਹੀ ਚੰਗਾ ਰਹੇਗਾ, ਉਹ ਵੀ ਤਾਂ ਖਰਾਬ ਹੋ ਜਾਵੇਗਾ। ਚਲੋ ਇਹਦੇ ਨਾਲ ਜੇ ਇਹ ਕਰਦੇ ਤੁਸੀਂ ਕਿ ਚਲੋ ਜੀ ਉੱਥੇ ਲੰਗਰ ਲਾ ਲਿਆ, ਵਧੀਆ ਖੀਰ ਬਣਾ ਲਿਓ ਜਾਂ ਦੋਧੀ ਜਿਹੜਾ ਉਹਦਾ ਕੋਈ ਪਦਾਰਥ ਬਣਾ ਕਰਕੇ ਸੰਗਤਾਂ ਨੂੰ ਲੋਕਾਂ ਨੂੰ ਛਕਾ ਦਿਓ, ਉਹ ਛਕਣਗੇ ਤੁਹਾਨੂੰ ਦੁਆ ਦੇਣਗੇ, ਤੁਹਾਡੇ ਇਹਦੇ ਪੇਟ ਦੇ ਵਿੱਚ ਤਾਂ ਜਾਵੇਗਾ, ਕਿਹਦੀ ਉਧਰ ਦੀ ਪੂਰਤੀ ਤਾਂ ਕਰੇਗਾ। ਲੇਕਿਨ ਇਹਨਾਂ ਚੀਜ਼ਾਂ ਨੂੰ ਛੱਡ ਕਰਕੇ ਕਈ ਲੋਕ ਜਿਹੜੇ ਅੱਜ ਵੀ ਆਪਾਂ ਵੇਖਦੇ ਹਾਂ ਇਹੋ ਜਿਹੇ ਕਰਮ ਕਾਂਡਾਂ ਦੇ ਵਿੱਚ, ਤੇ ਕੋਈ ਬੰਦਾ ਜਿਹੜਾ ਉਹਨੂੰ ਨਹੀਂ ਛਕਾਉਣਾ, ਉਹਨੂੰ ਨਹੀਂ ਰਜਾਉਣਾ, ਤੇ ਫਿਰ ਉਹੀ ਜਾ ਕਰਕੇ ਮਣਾ ਪਹਾਰ ਦੁੱਧ ਘਿਓ ਜਾਂ ਇਹੋ ਜਿਹੀਆਂ ਸਮੱਗਰੀਆਂ ਜਿਹੜੀਆਂ ਉਹਨੂੰ ਅੱਗ ਵਿੱਚ ਪਾ ਕਰਕੇ ਫੂਕ ਦਿੰਦੇ, ਸਾੜ ਦਿੰਦੇ ਹਨ। ਫਿਰ ਇਹਨਾਂ ਦੇ ਵਡੇਰੇ ਕਹਿੰਦੇ ਕਿ ਜੀ ਇੰਜ ਕੀਤਾ ਨਾ ਭਾਈ ਤੇ ਤੁਹਾਨੂੰ ਬਹੁਤ ਵੱਡਾ ਇਹਦਾ ਫਲ ਪ੍ਰਾਪਤ ਹੋਵੇਗਾ। ਤੇ ਵੇਖ ਕਰਕੇ ਬਹਾਦਰ ਸ਼ਾਹ ਬੋਲਦਾ ਕਿ ਮਹਾਰਾਜ ਇਹ ਵੇਖ ਕਰਕੇ ਨਾ ਮੈਨੂੰ ਬੜੀ ਹੱਸੀ ਜੀ ਆਉਂਦੀ ਹੈ, ਮੈਂ ਮਨ ਵਿੱਚ ਬੜਾ ਕੌਤਕ ਜਾ ਕੁਤੂਹਲ ਜਾ ਹੁੰਦਾ ਕਿ ਬੰਦੇ ਕਿਹੋ ਜਿਹੇ ਹਨ। ਤੇ ਕੂੜ ਨੂੰ ਝੂਠ ਨੂੰ ਇਹ ਲੋਕ ਦੇਖੋ ਕਿਸ ਤਰ੍ਹਾਂ ਸੱਜ ਕਰਕੇ ਮੰਨਦੇ ਹਨ।
1: ਸ੍ਰੀ ਗੁਰੂ ਉੱਤਰ ਦੇਤ ਪਹਾਏ,
0: ਹੁਣ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਿਆਰਿਓ ਇਹਦਾ ਪ੍ਰਤੀ ਉੱਤਰ ਇਹਦਾ ਜਵਾਬ ਦਿੰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਹਿੰਦੂ ਲੋਕ ਜਿਹੜੇ ਹਨ ਇਹ ਕਰਮ ਕਾਂਡ ਕਰਦੇ ਹਨ, ਇਹ ਫੋਕਟ ਕਰਮ ਵਿਅਰਥ ਦੇ ਕਰਮ ਇਹ ਕਰਦੇ, ਜਿਸ ਤਰ੍ਹਾਂ ਕਿ ਇਹ ਅਸਲ ਦੇ ਵਿੱਚ ਪਿਆਰਿਓ ਦੇਖੋ ਮਹਾਰਾਜ ਜੀ ਨੇ ਜੋ ਤੱਤ ਦੱਸਿਆ, ਇਹ ਇੱਕ ਹਿੰਦੁਸਤਾਨ ਇਹ ਆਪਣਾ ਜਿਹੜਾ ਸਨਾਤਨੀ ਮਤ ਜੋ ਹੈ ਇਹ ਪੁਰਾਤਨ ਮਤ ਦੇ ਵਿੱਚ ਆਪਾਂ ਖਾਸ ਕਰਕੇ ਵੇਖਦੇ ਹਾਂ, ਇਹ ਵੇਖਣੀ ਨਾ ਪਿਆਰਿਓ ਹਿੰਦੁਸਤਾਨ ਦੀ ਸਭਿਅਤਾ ਜਿਹੜੀ ਹੈ ਤੇ ਇੱਥੋਂ ਦੇ ਲੋਕ ਜਿਹੜੇ ਹਨ ਕਿਸੇ ਦੀ ਵੀ ਜੇ ਤੋਂ ਪਿਆਰਿਓ ਤੁਹਾਨੂੰ ਕੋਈ ਚੀਜ਼ ਦਾ ਲਾਭ ਪ੍ਰਾਪਤ ਹੁੰਦਾ ਇਹ ਲੋਕ ਕੀ ਕਰਦੇ ਹਨ ਉਹਦੀ ਪੂਜਾ ਕਰਦੇ ਹਨ। ਇੱਕ ਉਹਦੇ ਲਈ ਪਿਆਰਿਓ ਕ੍ਰਿਤਗਿਤਾ ਦਾ ਭਾਵ ਸਤਿਕਾਰ ਦਾ ਭਾਵ ਹੁੰਦਾ ਕਿ ਭਾਈ ਇਹ ਇਹ ਚੀਜ਼ ਕਰਕੇ ਦੇਖੋ ਜੀ ਮੇਰਾ ਭਰਨ ਪੋਖਣ ਹੋ ਰਿਹਾ ਹੈ, ਮੇਰਾ ਘਰ ਪਰਿਵਾਰ ਚੱਲ ਰਿਹਾ, ਗੁਜ਼ਰ ਬਸਰ ਹੋ ਰਿਹਾ, ਪੈਸਾ ਆਦਿਕ ਮੈਨੂੰ ਪ੍ਰਾਪਤ ਹੋ ਰਿਹਾ। ਜਿਸ ਤਰ੍ਹਾਂ ਕਿ ਕੋਈ ਖੇਤੀ ਕਰਨ ਵਾਲਾ ਕਿਸਾਨ ਕੀ ਕਰਦਾ ਪਿਆਰਿਓ, ਕਿਸਾਨ ਨੂੰ ਕਦੇ ਦੇਖੋ ਉਹ ਕੀ ਕਰਦਾ, ਜਿਹੜੀ ਥਾਂ ਤੇ ਹਲ ਵਾਉਂਦਾ ਨਾ ਉਹ ਆਪਣੀ ਜ਼ਮੀਨ ਦੀ ਪੂਜਾ ਕਰੇਗਾ, ਉਹ ਬੋਲੇਗਾ ਜੀ ਧਰਤੀ ਜਿਹੜੀ ਮੇਰੀ ਮਾਂ ਹੈ, ਤੇ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਰਿਜਕ ਦਿੰਦੀ ਨਾ, ਇਸ ਤਰ੍ਹਾਂ ਧਰਤੀ ਜਿਹੜੀ ਹੈ ਆਹ ਮੇਰੀ ਜ਼ਮੀਨ ਜਿਹੜੀ ਹੈ ਮੈਨੂੰ ਰਿਜਕ ਦਿੰਦੀ ਹੈ, ਇਹਦੇ ਵਿੱਚ ਮੈਂ ਹਲ ਵਾਉਂਦਾ ਹਾਂ ਤੇ ਇਹਦੇ ਵਿੱਚ ਖੇਤੀਬਾੜੀ ਕਰਦਾ ਮੈਨੂੰ ਪੈਸਾ ਪ੍ਰਾਪਤ ਹੁੰਦਾ।
1: ਅੰਨ ਪਕਾ ਸੁਖ ਸੋ ਕਰ ਖਾਵਾ,
0: ਫਿਰ ਉਹ ਕਿਉਂ ਪੂਜਾ ਕਰਦਾ, ਕਿਉਂਕਿ ਭਾਈ ਇਹ ਮੈਨੂੰ ਅੰਨ ਧਾਨ ਦਿੰਦੀ ਹੈ ਤੇ ਇਹ ਜਦੋਂ ਪ੍ਰਾਪਤ ਹੁੰਦਾ ਤੇ ਮੇਰਾ ਪਰਿਵਾਰ ਸੁਖ ਸੁਖਾਂ ਦੇ ਨਾਲ ਉਹ ਪ੍ਰਸ਼ਾਦਾ ਪਾਣੀ ਛਕਦਾ। ਇਸ ਤਰ੍ਹਾਂ ਹੀ ਪਿਆਰਿਓ ਕਈ ਜਿਹੜੇ ਦੁੱਧੀ ਜਿਹੜੇ ਹਨ ਭਾਵ ਕੇ ਦੁੱਧ ਆਦਿਕ ਵੇਚਣ ਵਾਲੇ ਉਹਨਾਂ ਦੀ ਕਿਰਤ ਜਿਹੜੀ ਨਾ ਪਿਆਰਿਓ ਉਹ ਦੁੱਧ ਦੇ ਉੱਤੇ ਟਿੱਕੀ ਹੋਈ ਹੁੰਦੀ ਹੈ, ਤੇ ਉਹ ਪਿਆਰਿਓ ਪਸ਼ੂ ਨੂੰ ਫਿਰ ਇਹ ਕਰਦੇ ਹਨ, ਗਾਂ ਹੋਵੇ ਮੱਝ ਹੋਵੇ ਨਾ, ਤੇ ਉਹਨਾਂ ਦੀ ਉਹ ਪੂਜਾ ਕਰਦੇ, ਕਹਿੰਦੇ ਕਿ ਦੇਖੋ ਜੀ ਇਹਨਾਂ ਦੇ ਕਰਕੇ ਸਾਡੇ ਘਰ ਦਾ ਗੁਜ਼ਰ ਬਸਰ ਹੋ ਰਿਹਾ, ਪੈਸਾ ਸਾਨੂੰ ਪ੍ਰਾਪਤ ਹੋ ਰਿਹਾ। ਫਿਰ ਕਹਿੰਦੇ ਕਿ ਜੀ ਆ ਦੇਖੋ ਸਾਨੂੰ ਨਾ ਇਹ ਬਹੁਤ ਵਧੀਆ ਦੁੱਧ ਦਿੰਦੇ ਹਨ, ਤਾਂ ਕਰਕੇ ਉਹ ਲੋਕ ਉਹਨਾਂ ਦੀ ਪੂਜਾ ਕਰਦੇ। ਫਿਰ ਇਸ ਤਰ੍ਹਾਂ ਹੀ ਕੋਈ ਵਿਅਕਤੀ ਜਿਹੜਾ ਹੈ ਕੋਈ ਰਾਜੇ ਦੇ ਕੋਲ ਕੋਈ ਵੱਡ ਵਡੇਰੇ ਦੇ ਕੋਲ ਰਹਿ ਕਰਕੇ ਉੱਥੇ ਨੌਕਰੀ ਚਾਕਰੀ ਕਰਦਾ, ਉਹ ਤੋਂ ਬਾਅਦ ਉਹ ਤੋਂ ਉਹਨੂੰ ਜੇ ਪੈਸਾ ਪ੍ਰਾਪਤ ਹੁੰਦਾ ਉਹ ਵਿਅਕਤੀ ਕੀ ਕਰਦੇ ਹਨ ਉਹ ਰਾਜੇ ਨੂੰ ਪਿਆਰਿਓ ਤੇ ਉਹਦੀ ਪੂਜਾ ਕਰਦੇ, ਕਹਿੰਦੇ ਕਿ ਭਾਈ ਇਹ ਪ੍ਰਜਾ ਪਾਲਕ ਹੈ, ਇਹਦੇ ਕਰਕੇ ਦੇਖੋ ਸਾਡੇ ਘਰ ਦਾ ਗੁਜ਼ਰ ਬਸਰ ਹੋ ਰਿਹਾ।
1: ਸੇਵੰਤੇ ਸਭ ਹੂੰ ਬਨਾਵਾ,
0: ਤੇ ਕਹਿੰਦੇ ਕਿ ਭਾਈ ਇਹਦੀ ਸੇਵਾ ਜੇ ਕਰਦੇ ਹਾਂ ਤਾਂ ਹੀ ਤਾਂ ਦੇਖੋ ਇਹ ਸਾਨੂੰ ਨਾ ਆਹ ਚੀਜ਼ਾਂ ਜਿਹੜੀਆਂ ਹਨ ਨਾ ਇਹ ਪ੍ਰਾਪਤ ਹੁੰਦੀਆਂ, ਤਾਂ ਤੇ ਤਾਂ ਕਰਕੇ ਪਿਆਰਿਓ ਦੇਖੋ ਹੁਣ ਆਪਾਂ ਇਹ ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ ਦੇਖੋ ਤੇ ਆਦਿ ਕਾਲ ਤੋਂ ਇਹ ਇੱਥੋਂ ਦੀ ਮਰਿਆਦਾ ਹੈ, ਤਾਂ ਕਰਕੇ ਹਰ ਚੀਜ਼ ਦਾ ਆਪਾਂ ਨੇ ਉਹਨੂੰ ਕੀ ਕੀਤਾ ਕਿ ਭਾਈ ਜਿੱਥੋਂ ਕੋਈ ਚੀਜ਼ ਸਾਨੂੰ ਵੱਤ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਉਹਦੇ ਲਈ ਧੰਨਤਾ ਦਾ ਸਤਿਕਾਰ ਦਾ ਭਾਵ ਰੱਖਦੇ ਹਾਂ, ਤੇ ਲੋਕਾਂ ਨੇ ਕੀ ਕੀਤਾ ਚਲੋ ਉਹਨਾਂ ਨੂੰ ਕੋਈ ਦੇਵੀ ਦੇਵਤਾ ਬਣਾ ਕਰਕੇ ਪੂਜ ਲਿਆ, ਇਹੀ ਤਾਂ ਗੱਲ ਹੁੰਦੀ ਹੈ, ਲੇਕਿਨ ਅਸਲ ਦੇ ਵਿੱਚ ਇਹੀ ਇੱਕ ਕ੍ਰਿਤਗਤਾ ਹੁੰਦੀ ਹੈ ਕਿ ਭਾਈ ਇਹਨਾਂ ਦੇ ਕਰਕੇ ਇਹ ਸਾਨੂੰ ਆਹ ਚੀਜ਼ਾਂ ਪ੍ਰਾਪਤ ਹੋ ਰਹੀਆਂ, ਇਹਨਾਂ ਦਾ ਆਪਾਂ ਧੰਨਵਾਦ ਕਰੀਏ, ਇਹਨਾਂ ਦਾ ਆਪਾਂ ਸ਼ੁਕਰਾਨਾ ਕਰਨਾ ਕਰੀਏ। ਜਿਸ ਤਰ੍ਹਾਂ ਕਿ ਆਪਾਂ ਬੱਚੇ ਜਦੋਂ ਪਿਆਰਿਓ ਸਕੂਲਾਂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਨਾ ਤੇ ਫਿਰ ਕਿਤਾਬ ਜਿਹੜੀ ਹੈ ਕਦੇ ਕਿਤਾਬ ਪੈਰ ਨੂੰ ਲੱਗ ਜਾਵੇ ਥੱਲੇ ਆ ਜਾਵੇ, ਬੱਚਿਆਂ ਨੂੰ ਇਹੀ ਕਹਿੰਦੇ ਕਿ ਭਾਈ ਇਹ ਵਿਦਿਆ ਦੇਵੀ ਹੈ ਭਾਈ, ਭਾਵ ਕਿ ਆਹ ਕਿਤਾਬ ਹੈ ਭਾਈ ਤੂੰ ਇਹਨੂੰ ਪੜ੍ਹਦਾ ਤੇ ਤਾਂ ਹੀ ਤਾਂ ਇਹਨੂੰ ਪੜ੍ਹੇਗਾ ਤੇ ਵੱਡਾ ਹੋਵੇਗਾ ਪੈਸਾ ਕਮਾਵੇਗਾ, ਤੇ ਇਹਨੂੰ ਲੱਤ ਨਾ ਮਾਰ, ਇਹਦੀ ਨਿਰਾਦਰੀ ਨਾ ਕਰ, ਇਹਦਾ ਸਤਿਕਾਰ ਕਰ। ਅੱਜ ਵੀ ਦੇਖੋ ਕਈ ਵਾਰੀ ਬੱਚੇ ਪਿਆਰਿਓ ਕਿਤਾਬਾਂ ਥੱਲੇ ਰੱਖ ਦਿੰਦੇ, ਆਮ ਕਿਤਾਬ ਹੁੰਦੀ ਹੈ ਪੈਰ ਵੀ ਲੱਗ ਜਾਵੇ ਉਹਨੂੰ ਲੈ ਕਰਕੇ ਸਿਰ ਤੇ ਲਾਉਂਦੇ ਹਨ। ਹੁਣ ਕਈ ਲੋਕ ਪਿਆਰਿਓ ਇਹ ਬਹੁਤ ਵਧੀਆ ਇੱਕ ਮਰਿਆਦਾ ਦੇਖੋ ਕਿ ਸਤਿਕਾਰ ਦਾ ਇੱਕ ਕ੍ਰਿਤਗਤਾ ਦਾ ਭਾਵ ਹੈ ਕਿ ਕੋਈ ਵਿਅਕਤੀ ਜਿਹੜਾ ਹੈ ਕੋਈ ਗੱਡੀ ਲੈਂਦਾ ਤੇ ਗੱਡੀ ਲੈ ਕਰਕੇ ਗੱਡੀ ਚਲਾਉਂਦਾ ਤੇ ਉਹਦੇ ਨਾਲ ਉਹਦੇ ਘਰ ਦਾ ਨਿਰਵਾਹ ਹੁੰਦਾ, ਫਿਰ ਉਹ ਕੀ ਕਰਦਾ ਪਿਆਰਿਓ ਗੱਡੀ ਨੂੰ ਵੇਖਿਆ ਜਾਵੇ ਉਹ ਗੱਡੀ ਵਿੱਚ ਕਿਹੜੀ ਕੋ ਆਤਮਾ ਹੈ, ਕਿਹੜੀ ਕੋ ਪਿਆਰਿਓ ਉਹਦੇ ਵਿੱਚ ਕੋਈ ਇਹ ਹੈ ਰੂਹ ਵਸਦੀ ਹੈ, ਲੇਕਿਨ ਫਿਰ ਵੀ ਉਹ ਇਹੀ ਕਹਿੰਦਾ ਕਿ ਨਹੀਂ ਜੀ ਇਹ ਗੱਡੀ ਕਰਕੇ ਇਹ ਮੋਟਰ ਗੱਡੀ ਕਰਕੇ ਮੇਰੇ ਘਰ ਦਾ ਨਿਰਵਾਹ ਹੋ ਰਿਹਾ ਉਹਦਾ ਮੈਂ ਸਤਿਕਾਰ ਕਰਨਾ ਹੈ, ਤੇ ਉਹਦਾ ਉਹ ਸਤਿਕਾਰ ਕਰਦੇ ਕੋਈ ਦਿਨ ਆਵੇ ਤੇ ਪੂਜਾ ਆਦਿਕ ਕਰਦੇ ਹਨ। ਹੁਣ ਕਈ ਵਾਰੀ ਕਈ ਗੁਰੂ ਕੇ ਸਿੱਖ ਨਵੀਆਂ ਗੱਡੀਆਂ ਲੈ ਕਰਕੇ ਆਉਂਦੇ ਗੁਰੂ ਘਰ ਦੇ ਵਿੱਚ ਅਰਦਾਸਾਂ ਕਰਾਉਂਦੇ ਧੰਨਵਾਦ ਸ਼ੁਕਰਾਨਾ ਕਰਾਉਂਦੇ ਹਨ, ਫਿਰ ਕੋਈ ਜਾ ਕਰਕੇ ਉਹਨਾਂ ਦਾ ਪੂਜਨ ਸੇਵਨ ਉਹਦੇ ਉੱਤੇ ਜਾ ਕਰਕੇ ਗੁਲਾਲ ਆਦਿਕ ਅਸੀਂ ਪਾਉਂਦੇ ਹਾਂ, ਨਰੀਅਲ ਆਦਿਕ ਉਹਦੇ ਅੱਗੇ ਆਪਾਂ ਭੰਨਦੇ ਹਾਂ, ਇਹੀ ਹੈ ਕਿ ਭਾਈ ਉਹਦਾ ਸਤਿਕਾਰ। ਇਸ ਤਰ੍ਹਾਂ ਹੀ ਪਿਆਰਿਓ ਕੋਈ ਛਤਰੀ ਜਿਹੜਾ ਹੈ, ਛਤਰੀ ਕੀ ਕਰਦਾ ਜਦੋਂ ਛਤਰੀ ਦਾ ਜਿਹੜਾ ਇਹ ਹੈ ਇੱਕ ਤਾਂ ਸ਼ਸਤਰ ਉਹਦੇ ਇਹ ਹਨ ਭਾਵ ਕੇ ਸ਼ਸਤਰਾਂ ਕਰਕੇ ਛੱਤਰੀ ਹੈ ਤੇ ਨਾਲ ਘੋੜਾ ਹਾਥੀ ਆਦਿਕ ਕਰਕੇ ਪਿਆਰਿਓ ਉਹ ਉਹਦੀ ਸਵਾਰੀ ਉਹਦੇ ਵਾਹਨ ਹਨ ਤੇ ਕੀ ਕੀਤਾ ਜਾਂਦਾ ਕਿ ਜਦੋਂ ਕੋਈ ਛੱਤਰੀ ਜਦੋਂ ਘੋੜੇ ਦੇ ਉੱਤੇ ਚੜ੍ਹਦਾ ਨਾ ਤੇ ਪਿਆਰਿਓ ਅਰਦਾਸ ਕਰਕੇ ਤੇ ਨਾਲ ਕਈ ਵਾਰੀ ਵੇਖੀਦਾ ਪਿਆਰਿਓ ਅੱਜ ਵੀ ਕਈ ਮਹਾਂਪੁਰਖ ਨਿਹੰਗ ਸਿੰਘ ਜਿਹੜੇ ਜਦੋਂ ਵੀ ਘੋੜੇ ਤੇ ਚੜ੍ਹਨਾ ਇੱਕ ਛੋਟੀ ਜਿਹੀ ਅਰਦਾਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਸ਼ਹੀਦ ਸਿੰਘ ਕਹਿ ਕੇ ਉਹ ਘੋੜੇ ਦੇ ਚਰਨੀ ਹੱਥ ਲਾ ਕਰਕੇ ਪਿਆਰਿਓ ਛਾਲ ਮਾਰ ਕਰਕੇ ਚੜ੍ਹਦੇ ਅੱਜ ਵੀ ਨਿਹੰਗ ਸਿੰਘ ਦੇਖੋ ਇਹ ਮਰਿਆਦਾ ਹੈ ਕਿ ਭਾਈ ਰੱਬ ਨੂੰ ਚੇਤੇ ਕਰਨਾ ਉਹਦਾ ਵੀ ਧੰਨਵਾਦ ਕਰਨਾ ਉਹਨੂੰ ਫਿਰ ਮਹਾਰਾਜ ਜੀ ਨੇ ਜਾਨ ਭਾਈ ਗਿਆ ਘੋੜੇ ਦੇ ਉੱਤੇ ਚੜ੍ਹਨਾ ਸ਼ਸਤਰ ਜਦੋਂ ਸਜਾਉਣਾ ਸ਼ਸਤਰ ਕਰਕੇ ਹੀ ਤਾਂ ਤੁਸੀਂ ਛੱਤਰੀ ਹੋ ਜੇ ਸ਼ਸਤਰ ਨਹੀਂ ਹੋਣਗੇ ਤੇ ਕਾਹਦੇ ਛੱਤਰੀ ਹੋ ਇਸ ਕਰਕੇ ਹਰ ਕੋਈ ਵਿਅਕਤੀ ਜਿਹੜਾ ਨਾ ਪਿਆਰਿਓ ਤੇ ਜਿਨ੍ਹਾਂ ਕਰਕੇ ਉਹਨਾਂ ਨੂੰ ਰੋਜ਼ੀ ਰੁਜ਼ਗਾਰ ਮਿਲਦੀ ਹੈ ਉਹ ਉਹਦੀ ਪੂਜਾ ਕਰਦੇ ਹਨ ਛੱਤਰੀਆਂ ਨੂੰ ਜਿਸ ਤਰ੍ਹਾਂ ਕਿ ਇਹ ਕਿਰਤ ਕਮਾਈ ਦੇ ਵਿੱਚ ਵੇਖਿਆ ਜਾਵੇ ਛੱਤਰੀਆਂ ਦੀ ਕਿਰਤ ਜਿਹੜੀ ਹੈ ਸ਼ਸਤਰਾਂ ਦੇ ਨਾਲ ਹੁੰਦੀ ਹੈ ਤੇ ਆਪਾਂ ਦੇਖੋ ਛੱਤਰੀ ਕੋ ਪੂਤ ਹਾਂ ਬਾਮਨ ਕੋ ਨਹਿ ਕਹਿ ਤਬ ਆਵਤ ਹਾਂ ਜੋ ਕਰੋ ਭਾਵ ਕਿ ਆਪਾਂ ਪਿਆਰੇ ਉਹ ਛੱਤਰੀ ਦੇ ਪੁੱਤ ਹਾਂ ਤੇ ਆਪਾਂ ਛੱਤਰੀ ਹਾਂ ਛੱਤਰੀ ਘਰਾਣੇ ਦੇ ਵਿੱਚੋਂ ਆਏ ਹਾਂ ਤਾਂ ਕਰਕੇ ਆਪਾਂ ਸ਼ਸਤਰਾਂ ਦੀ ਪੂਜਾ ਕਰਦੇ ਫਿਰ ਉਹ ਕੀ ਕਰਦੇ ਜਿਨ੍ਹਾਂ ਤੋਂ ਪਿਆਰਿਓ ਇਹ ਵਸਤੂਆਂ ਦੀ ਉਹਦਾ ਗੁਜ਼ਰ ਬਸਰ ਹੁੰਦਾ ਤੇ ਉਹਨੂੰ ਆਪਣਾ ਇਸ਼ਟ ਬਣਾ ਕਰਕੇ ਉਹਦਾ ਸਤਿਕਾਰ ਕਰਦੇ ਹਨ ਮਨ ਦੇ ਵਿੱਚ ਪ੍ਰੇਮ ਲਾ ਕਰਕੇ ਉਹਦੇ ਲਈ ਨਾ ਉਹ ਭਾਵ ਰੱਖਦੇ ਹਨ ਨਫ਼ਰਤ ਦੀ ਭਾਵਨਾ ਇਸ ਤਰ੍ਹਾਂ ਇਹ ਨਹੀਂ ਕਰਦੇ ਉਹਦੇ ਲਈ ਵੀ ਧਨਤਾ ਦੀ ਭਾਵ ਰੱਖਦੇ ਹਨ ਫਿਰ ਉਹ ਕੀ ਕਰਦੇ ਕਿ ਭਾਈ ਆਪਣਾ ਇਸ਼ਟ ਸਰੂਪ ਜੋ ਵੀ ਹੈ ਉਹਨਾਂ ਦੇ ਇਸ਼ਟ ਨੂੰ ਤੇ ਉਹਦੀ ਭਾਵਨਾ ਰੱਖ ਕਰਕੇ ਮਨੋਕਾਮਨਾ ਪੂਰੀ ਹੁੰਦੀ ਹੈ ਯਾਦ ਰੱਖੋ ਕਿ ਭਾਈ ਕਿਸੇ ਨੇ ਵੀ ਆਪਣੇ ਇਸ਼ਟ ਨੂੰ ਥੋੜੀ ਦੇਖਣਾ ਕੀਤਾ ਪਰਮਾਤਮਾ ਨੂੰ ਤਾਂ ਪਿਆਰਿਓ ਕਿਸੇ ਨੇ ਨਹੀਂ ਵੇਖਿਆ ਹੈ ਨਿਰਗੁਣ ਸਰੂਪ ਦੇ ਤਾਂ ਤੁਸੀਂ ਕਰ ਹੀ ਨਹੀਂ ਕਰ ਸਕਦੇ ਹੋ ਦਰਸ਼ਨ ਲੇਕਿਨ ਉਹ ਹੀ ਨਿਰਗੁਣ ਜਦੋਂ ਸਰਗੁਣ ਦੇ ਵਿੱਚ ਆਉਂਦਾ ਨਾ ਪਿਆਰਿਓ ਤਾਂ ਜਾ ਕਰਕੇ ਉਹਨਾਂ ਦੀਆਂ ਪੂਜਾਵਾਂ ਹੁੰਦੀਆਂ ਨਿਰਗੁਣ ਦੀ ਕੋਈ ਪੂਜਾ ਕੋਈ ਆਰਤੀ ਆਦਿ ਕੁਛ ਵੀ ਆਪਾਂ ਨਹੀਂ ਕਰ ਸਕਦੇ ਆ ਨਿਰਗੁਣ ਪਰਮਾਤਮਾ ਪਿਆਰਿਓ ਬਸ ਉੱਥੇ ਤਾਂ ਸੁਨਮ ਸੁਨ ਹੋ ਜਾਈਦਾ ਹੈ ਸਭ ਖਤਮ ਹੋ ਜਾਂਦਾ ਤਾਂ ਜਾ ਕਰਕੇ ਉਹ ਪਰਮ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਬਾਕੀ ਜੋ ਵੀ ਆਪਾਂ ਇਹ ਕਰਦੇ ਹਾਂ ਇਹ ਸਰਗੁਣ ਨੂੰ ਉਹਨੂੰ ਕੋਈ ਵੀ ਚੀਜ਼ ਨੂੰ ਸਰਗੁਣ ਦਾ ਰੂਪ ਜਾਣ ਕਰਕੇ ਕਿ ਜੀ ਪਰਮਾਤਮਾ ਜਾਨਵਰ ਵਿੱਚ ਵੀ ਤਾਂ ਰੱਬ ਦਾ ਵਾਸਾ ਹੈ ਭਾਈ ਇਹਦੇ ਕਰਕੇ ਸਾਨੂੰ ਇਹ ਮਿਲ ਰਿਹਾ ਤਾਂ ਕਰਕੇ ਪਿਆਰਿਓ ਕਈ ਲੋਕ ਕੀ ਕਰਦੇ ਕਿ ਭਾਈ ਇਹ ਪਸ਼ੂ ਆਦਿਕ ਜੋ ਉਹਨਾਂ ਦੀ ਵੀ ਪੂਜਾ ਕਰਨੀ ਹੈ ਉਹਨਾਂ ਦੇ ਲਈ ਵੀ ਸਤਿਕਾਰ ਕਰਨਾ ਕਿ ਨਹੀਂ ਭਾਈ ਇਹਨਾਂ ਦੇ ਕਰਕੇ ਇਹ ਕਰ ਰਿਹਾ ਇਸ ਤਰ੍ਹਾਂ ਇਹ ਕਰਦੇ ਹਨ ਤੇ ਹੁਣ ਸੰਸਾਰ ਦੇ ਵਿੱਚ ਪਿਆਰਿਓ ਦੋ ਤਰ੍ਹਾਂ ਦੇ ਲੋਕ ਹਨ ਇੱਕ ਆਸਤਿਕ ਬੰਦਾ ਤੇ ਇੱਕ ਨਾਸਤਿਕ ਬੰਦਾ
1: ਪਰਮੇਸ਼ਰ ਕੋ ਚਿਤ
0: ਭਾਵੇ ਇਹ ਤਾਂ ਪਰਮਾਤਮਾ ਦੇ ਚਿੱਤ ਨੂੰ ਆਪ ਭਾਉਂਦਾ ਪਿਆਰਿਓ ਭਾਵੇਂ ਕੋਈ ਰੱਬ ਨੂੰ ਦੇਖੋ ਕਿੰਨੀ ਪਿਆਰੀ ਗੁਰੂ ਮਹਾਰਾਜ ਨੇ ਗੱਲ ਕੀਤੀ ਹੈ ਦੂਜੇ ਤੀਜੇ ਲੋਕ ਕੀ ਬੋਲਦੇ ਕਿ ਭਾਈ ਜਿਹੜੇ ਆਸਤਿਕ ਜਿਹੜੇ ਹਨ ਉਹਨਾਂ ਨੂੰ ਰਹਿਣ ਦਾ ਅਧਿਕਾਰ ਹੈ ਨਾਸਤਕ ਨੂੰ ਸੰਸਾਰ ਦੇ ਵਿੱਚ ਰਹਿਣ ਦਾ ਅਧਿਕਾਰ ਹੀ ਨਹੀਂ ਹੈ ਹੁਣ ਇਹ ਥਿਉਰੀ ਔਰ ਇੱਕ ਮੈਂ ਬੇਨਤੀ ਕਰਾਂ ਤੇ ਮਨੁ ਸਿਮਰਤੀ ਮੁਤਾਬਕ ਪਿਆਰਿਓ ਤੇ ਨਾਲ ਹਿੰਦੂਇਜ਼ਮ ਮੁਤਾਬਕ ਉਹਨਾਂ ਦੇ ਕੱਟਰਵਾਦ ਮੁਤਾਬਕ ਜੇ ਵੇਖਿਆ ਜਾਵੇ ਉਹ ਕਹਿੰਦੇ ਕਿ ਜਿਹੜਾ ਵੇਦਾਂ ਨੂੰ ਮੰਨਦਾ ਵੇਦਾਂ ਦੀ ਸਿੱਖਿਆ ਨੂੰ ਸੱਤ ਕਰਕੇ ਮੰਨਦਾ ਉਹ ਆਸਤਿਕ ਹੈ ਉਸ ਤੋਂ ਇਲਾਵਾ ਦੂਜੇ ਨਾਸਤਿਕ ਹਨ ਮੋਮਿਨ ਕੀ ਬੋਲਦੇ ਹਨ ਜਿਹੜਾ ਮੁਸਲਮਾਨ ਹੈ ਉਹ ਆਸਤਿਕ ਹੈ ਗੈਰ ਮੁਸਲਮਾਨ ਜਿਹੜੇ ਉਹ ਕਾਫਿਰ ਹਨ ਤੇ ਕਾਫਰ ਦਾ ਮਤਲਬ ਪਿਆਰਿਓ ਉਹਨਾਂ ਨੇ ਤਾਂ ਸਾਰਿਆਂ ਨੂੰ ਨਾਸਤਿਕ ਦਾ ਦਰਜਾ ਦਿੱਤਾ ਹਿੰਦੂ ਨਹੀਂ ਬੋਲਦੇ ਚਲੋ ਉਹਨਾਂ ਦੀ ਇਹ ਪੁਰਾਤਨ ਪਰੰਪਰਾ ਲੇਕਿਨ ਲੋਕ ਨਹੀਂ ਮੰਨਦੇ ਜ਼ਿਆਦਾ ਜ਼ਿਆਦਾ ਇਹੀ ਕਹਿੰਦੇ ਕਿ ਭਾਈ ਰੱਬ ਨੂੰ ਜਿਹੜਾ ਮੰਨਦਾ ਕਿਸੇ ਹੋਂਦ ਨੂੰ ਮੰਨਦਾ ਉਹਨੂੰ ਉਹ ਆਸਤਿਕ ਬੋਲਦੇ ਬਾਕੀ ਜਿਹੜੇ ਰੱਬ ਨੂੰ ਉਹ ਉੱਕਾ ਹੀ ਇਨਕਾਰ ਕਰ ਦਿੰਦੇ ਉਹਨੂੰ ਕਹਿ ਦਿੰਦੇ ਕਿ ਭਾਈ ਕਿ ਇਹ ਨਾਸਤਿਕ ਹੈ ਲੇਕਿਨ ਇਸਲਾਮ ਦੇ ਵਿੱਚ ਇੰਨੀ ਜ਼ਿਆਦਾ ਕੱਟੜਤਾ ਹੈ ਉਹ ਪਿਆਰਿਓ ਸਿਰਫ ਆਪਣੇ ਹੀ ਧਰਮ ਨੂੰ ਆਪਣੇ ਧਰਮ ਦੇ ਅਵਲੰਬੀ ਜਿਹੜੇ ਹਨ ਉਹਨਾਂ ਨੂੰ ਹੀ ਆਸਤਿਕ ਮੰਨਦੇ ਕਹਿੰਦੇ ਜੀ ਇਹ ਆਸਤਿਕ ਹਨ ਉਹ ਤੋਂ ਇਲਾਵਾ ਦੂਜੇ ਸਾਰੇ ਨਾਸਤਿਕ ਉਹਨਾਂ ਦੀ ਦ੍ਰਿਸ਼ਟੀ ਮੁਤਾਬਕ ਪਿਆਰਿਓ ਭਾਵੇਂ ਕੋਈ ਸਿੱਖ ਹੋਵੇ ਆਪਾਂ ਵੀ ਰੱਬ ਨੂੰ ਮੰਨਦੇ ਨਾ ਆਪਾਂ ਵੀ ਇੱਕ ਓਅੰਕਾਰ ਦਾ ਆਰਾਧਨ ਕਰਦੇ ਹਾਂ ਇੱਕ ਪਰਮਾਤਮਾ ਨੂੰ ਮੰਨਦੇ ਹਾਂ ਲੇਕਿਨ ਅਕੋਰਡਿੰਗ ਟੂ ਇਸਲਾਮਿਕ ਉਹਨਾਂ ਦੇ ਧਰਮ ਗ੍ਰੰਥ ਉਹਨਾਂ ਦੇ ਮੁਤਾਬਕ ਆਪਾਂ ਵੀ ਨਾਸਤਿਕ ਹੈ ਹਿੰਦੂ ਨਾਸਤਿਕ ਸਿੱਖ ਨਾਸਤਿਕ ਈਸਾਈ ਸਾਰੇ ਨਾਸਤਿਕ ਉਹ ਕਹਿੰਦੇ ਸਿਰਫ ਇਸਲਾਮ ਮੁਸਲਮਾਨ ਹੀ ਜਿਹੜਾ ਇਹ ਆਸਤਿਕ ਹੈ ਲੇਕਿਨ ਇਹ ਗਲਤ ਗੱਲ ਜੋ ਮਹਾਰਾਜ ਜੀ ਨੇ ਵਚਨ ਕੀਤਾ ਤੇ ਅੱਜ ਵੀ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਕਈ ਜਿਹੜੇ ਜਿਹਨੂੰ ਕਮਿਊਨਿਸਟ ਲੋਕ ਬੋਲਦੇ ਹਨ ਕਮਿਊਨਿਜ਼ਮ ਜਿਹਨੂੰ ਕਿਹਾ ਜਾਂਦਾ ਅਸਲ ਦੇ ਵਿੱਚ ਪਿਆਰਿਓ ਇਹ ਨਾਸਤਿਕਵਾਦ ਜਿਹਨਾਂ ਨੂੰ ਕਿਹਾ ਜਾਂਦਾ ਤੇ ਇਹ ਕਹਿੰਦੇ ਕਿ ਭਾਈ ਕੋਈ ਰੱਬ ਨਹੀਂ ਹੈ ਕੋਈ ਭਗਵਾਨ ਕੋਈ ਪਰਮਾਤਮਾ ਨਹੀਂ ਹੈ ਕੋਈ ਗੋਡ ਆਦਿਕ ਨਹੀਂ ਹੈ ਉਹਨਾਂ ਨੂੰ ਨਾਸਤਿਕ ਬੋਲਦੇ ਅੱਜ ਚਾਈਨਾ ਹੋ ਗਿਆ ਰੂਸ ਹੋ ਗਿਆ ਇਸ ਤਰ੍ਹਾਂ ਬਹੁਤ ਸਾਰੇ ਦੇਸ਼ ਜਿੱਥੇ ਕਮਿਊਨਿਸਟ ਪਾਰਟੀਆਂ ਦਾ ਰਾਜ ਚੱਲਦਾ ਇਹ ਲੋਕ ਪਿਆਰਿਓ ਕੋਈ ਰੱਬ ਨੂੰ ਕੋਈ ਵਾਹਿਗੁਰੂ ਆਦਿਕ ਨੂੰ ਕਿਸੇ ਨੂੰ ਵੀ

0: ਅਸੀਂ ਕਹਿੰਦੇ ਕਿ ਭਾਈ ਹਿੰਦੂ ਨਾਸਤਿਕ ਹਨ, ਲੇਕਿਨ ਉਹਨਾਂ ਮੁਤਾਬਕ ਵੇਖਿਆ ਜਾਵੇ ਉਹ ਕਹਿੰਦੇ ਜੀ ਮੁਸਲਮਾਨ ਜਿਹੜੇ ਇਹ ਨਾਸਤਿਕ ਹਨ। ਲੇਕਿਨ ਅਸਲ ਦੇ ਵਿੱਚ ਭਾਵੇਂ ਕੋਈ ਆਸਤਿਕ ਹੈ ਭਾਵੇਂ ਨਾਸਤਿਕ ਹੈ, ਇਹ ਬੰਦੇ ਦੀ ਆਪਣੀ ਆਪਣੀ ਧਾਰਨਾ ਹੈ ਪਿਆਰਿਓ। ਲੇਕਿਨ ਵਾਹਿਗੁਰੂ ਜੀ ਨੇ ਕਦੇ ਇਹਦੇ ਵਿੱਚ ਕੋਈ ਫਰਕ ਨਹੀਂ ਕਰਨਾ ਕੀਤਾ। ਭਾਵੇਂ ਤੁਸੀਂ ਰੱਬ ਨੂੰ ਮੰਨਦੇ ਹੋ ਭਾਵੇਂ ਰੱਬ ਨੂੰ ਨਹੀਂ ਮੰਨਦੇ ਹੋ, ਵਾਹਿਗੁਰੂ ਨੇ ਕਦੇ ਫਰਕ ਨਹੀਂ ਕੀਤਾ। ਜੇ ਵਾਹਿਗੁਰੂ ਜੀ ਫਰਕ ਕਰਦੇ ਨਾ ਪਿਆਰਿਓ, ਕਦੇ ਵਿਚਾਰ ਕਰਨਾ ਕਰੋ ਤੇ ਹੁਣ ਤੱਕ ਤਾਂ ਸਾਰੇ ਨਾਸਤਿਕਾਂ ਨੂੰ ਉਹਨਾਂ ਨੇ ਚੁਣ ਚੁਣ ਕੇ ਮਾਰ ਦੇਣਾ ਸੀ। ਉਹਨਾਂ ਨੇ ਕਹਿਣਾ ਹੈ ਭਾਈ ਮੇਰੀ ਹੋਂਦ ਨੂੰ ਨਹੀਂ ਮੰਨਦਾ, ਮੈਨੂੰ ਨਹੀਂ ਮੰਨਦਾ, ਰੱਬ ਨੂੰ ਵਾਹਿਗੁਰੂ ਨੂੰ ਨਹੀਂ ਮੰਨਦਾ, ਤੈਨੂੰ ਸੰਸਾਰ ਦੇ ਵਿੱਚ ਰਹਿਣ ਦਾ ਅਧਿਕਾਰ ਹੀ ਨਹੀਂ ਹੈ, ਤੈਨੂੰ ਮੈਂ ਮਾਰ ਦੇਵਾਂਗਾ। ਲੇਕਿਨ ਸੰਸਾਰ ਦੇ ਵਿੱਚ ਜਿੱਥੇ ਆਸਤਕ ਵਧੀਆ ਜ਼ਿੰਦਗੀ ਆਪਾਂ ਬਤੀਤ ਕਰਦੇ ਹਾਂ, ਨਾਸਤਕ ਵੀ ਪਿਆਰਿਓ ਵਧੀਆ ਜ਼ਿੰਦਗੀ ਬਤੀਤ ਕਰ ਰਹੇ। ਕਈ ਵਾਰੀ ਵੇਖਿਆ ਜਾਂਦਾ ਕੋਈ ਹੁੰਦਾ ਹੈ ਤੇ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਜੀ ਜਿਹੜਾ ਰੱਬ ਨੂੰ ਮੰਨਦਾ ਉਹਨੂੰ ਬਿਮਾਰੀ ਨਹੀਂ ਆਉਂਦੀ ਹੈ, ਪੈਸਾ ਵਧੀਆ ਆਵੇਗਾ, ਧਨ ਤਹਾਮ ਆਵੇਗਾ, ਇਹ ਆਪਣੀ ਆਪਣੀ ਧਾਰਨਾ ਹੈ। ਜੇ ਇਹ ਧਾਰਨਾ ਇੱਕਦਮ ਪੱਕੀ ਹੁੰਦੀ ਨਾ ਪਿਆਰਿਓ, ਫਿਰ ਆਸਤਕ ਤਾਂ ਭੁੱਖਾ ਮਰ ਜਾਣਾ ਚਾਹੀਦਾ। ਜਿਹੜੇ ਨਾਸਤਕਾਂ ਨੂੰ ਭੁੱਖਾ ਮਰ ਜਾਣਾ ਚਾਹੀਦਾ, ਨਾਸਤਕਾਂ ਦੇ ਕੋਲ ਪੈਸਾ ਨਹੀਂ ਹੋਣਾ ਚਾਹੀਦਾ। ਲੇਕਿਨ ਵੇਖੀਦਾ ਜਿਹੜੇ ਕਈ ਨਾਸਤਕ ਬੰਦੇ ਬੜੇ ਅਮੀਰ ਹਨ, ਹਰ ਚੀਜ਼ ਦੀਆਂ ਉਹਨਾਂ ਨੂੰ ਹਰ ਸ਼ੈ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੀ ਨਿਗਾਹ ਦੇ ਵਿੱਚ ਪਿਆਰਿਓ ਭਾਵੇਂ ਕੋਈ ਤੁਸੀਂ ਉਹਨੂੰ ਮੰਨੋ ਭਾਵੇਂ ਤੁਸੀਂ ਉਹਨੂੰ ਨਾ ਮੰਨੋ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਪਿਆਰਿਓ ਮੰਨਣ ਵਾਲੇ ਵੀ ਉਹਦੇ ਹਨ, ਨਹੀਂ ਮੰਨਣ ਵਾਲੇ ਵੀ ਉਹਦੇ ਹੀ ਹਨ। ਉਹ ਕਦੇ ਪਿਆਰਿਓ ਫਰਕ ਨਹੀਂ ਕਰਦਾ, ਕਦੇ ਤੁਹਾਡੇ ਨਾਲ ਈਰਖਾ ਦੁਵੈਸ਼ ਨਹੀਂ ਕਰਦਾ। ਬੰਦਾ ਤਾਂ ਪਿਆਰਿਓ ਆਪਾਂ ਤਾਂ ਕਰ ਜਾਂਦੇ ਹਾਂ, ਆਪਾਂ ਤਾਂ ਕਹਿੰਦੇ ਹਾਂ ਕਿ ਜੀ ਆਹ ਮੇਰਾ ਹੈ। ਮੇੜ ਤੇੜ ਦੀ ਭਾਵਨਾ ਆਪਣੇ ਅੰਦਰ ਹੁੰਦੀ ਨਾ ਪਿਆਰਿਓ, ਕਦੇ ਮੌਕਾ ਮਿਲ ਜਾਵੇ ਤੇ ਆਪਣਾ ਜਿਹੜਾ ਬੰਦਾ ਹੈ ਆਪਾਂ ਕਹਿੰਦੇ ਜੀ ਇਹਨੂੰ ਮੈਂ ਤਾੜਨਾ, ਕੋਈ ਦੂਜਾ ਦੁਸ਼ਮਣ ਹੋਵੇ ਜਿਹੜਾ ਤੁਹਾਡੀ ਨਹੀਂ ਮੰਨਦਾ ਆਪਾਂ ਕਹਿੰਦੇ ਇਹਨੂੰ ਮਾਰ ਦੇਣਾ, ਖਤਮ ਕਰ ਦੇਣਾ, ਲਾਗੇ ਨਹੀਂ ਲੱਗਣ ਦੇਣਾ। ਲੇਕਿਨ ਵਾਹਿਗੁਰੂ ਦੀ ਇਸ ਖਲਕਤ ਦੇ ਵਿੱਚ ਜਿੱਥੇ ਆਸਤਕ ਰਹਿੰਦੇ ਹਨ ਉੱਥੇ ਨਾਸਤਕ ਲੋਕ ਵੀ ਜਿਹੜੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਹਨ।
1: ਹੁਣ
0: ਉੱਤੋਂ ਪਿਆਰਿਓ ਜੇ ਵੇਖਿਆ ਜਾਵੇ ਨਾ, ਜਿਸ ਤਰ੍ਹਾਂ ਕਿ ਦਰਖਤ ਹੁੰਦਾ ਹੈ, ਦਰਖਤ ਤੂੰ ਆਪਾਂ ਜਦੋਂ ਵੇਖਦੇ ਹਾਂ ਤੇ ਇੱਕ ਪਾਸੇ ਫੁੱਲ ਹੁੰਦਾ, ਇੱਕ ਪਾਸੇ ਪੱਤੇ ਹੁੰਦੇ, ਇੱਕ ਪਾਸੇ ਫਲ ਲੱਗਦੇ, ਟਹਿਣੀਆਂ ਹੁੰਦੀਆਂ, ਲੇਕਿਨ ਅੰਦਰ ਖਾਤੇ ਪਿਆਰਿਓ ਜਲ ਜਿਹੜਾ ਨਾ ਸਾਰਿਆਂ ਦੇ ਵਿੱਚ ਚੱਲਦਾ। ਇਸ ਤਰ੍ਹਾਂ ਹੀ ਕਿ ਆਹ ਲੋਕ ਜਿਹੜੇ ਹਨ ਕੋਈ ਆਸਤਕ ਹੈ ਕੋਈ ਨਾਸਤਿਕ ਹੈ, ਲੇਕਿਨ ਹਰ ਕਿਸੇ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਬਰਾਬਰ ਹੈ, ਕੋਈ ਉਹਨੂੰ ਮੰਨੇ ਜਾਂ ਭਾਵੇਂ ਉਹਨੂੰ ਨਾ ਮੰਨੇ। ਇਸ ਤਰ੍ਹਾਂ ਹੀ ਭਾਈ ਇਹ ਸੰਸਾਰ ਦੀ ਕਿਰਤ ਜਿਹੜੀ ਹੈ ਇਹ ਤੁਸੀਂ ਜਾਣਨਾ ਕਰੋ ਕਿ ਸੰਸਾਰ ਦੇ ਵਿੱਚ ਹਰ ਪਾਸੇ ਈਬ ਹੈ ਬੀਠਲ ਉਬ ਹੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਤੁਸੀਂ ਕਹਿੰਦੇ ਨਾ ਕਿ ਭਾਈ ਇਹ ਹਿੰਦੂ ਜਿਹੜੇ ਹਨ ਕੱਚੀ ਮਤ ਵਾਲੇ ਕਰਮ ਕਾਂਡ ਕਰਦੇ, ਲੇਕਿਨ ਵੇਖਿਆ ਜਾਵੇ ਉਹਦੇ ਅੰਦਰ ਵੀ ਤਾਂ ਵਾਹਿਗੁਰੂ ਜੀ ਦਾ ਵਾਸਾ ਹੈ, ਉਹਦੇ ਅੰਦਰ ਵੀ ਤਾਂ ਪਰਮਾਤਮਾ ਜੀ ਵੱਸਦੇ ਹਨ। ਫਿਰ ਜੇ ਪਰਮਾਤਮਾ ਸਭ ਕਰਾ ਰਿਹਾ ਤੇ ਫਿਰ ਆਪਾਂ ਕਿਉਂ ਚਿੰਤਾ ਕਰਦੇ। ਫਿਰ ਆਕਾਸ਼ ਦੇ ਵਿੱਚ ਭਾਵ ਕੇ ਜਦੋਂ ਬੰਦਾ ਮਰਦਾ ਨਾ, ਅਸਲ ਦੇ ਵਿੱਚ ਫਲ ਜਿਹੜਾ ਨਾ ਉਹਨੂੰ ਅੱਗੇ ਜਾ ਕਰਕੇ ਪ੍ਰਾਪਤ ਹੁੰਦੇ ਹਨ। ਹੁਣ ਸਤਿਗੁਰੂ ਮਹਾਰਾਜ ਜੀ ਫਿਰ ਉਹਨੂੰ ਦੱਸਦੇ ਕਿ ਭਾਈ ਤੂੰ ਕਹਿੰਦਾ ਨਾ ਕਿ ਭਾਈ ਉਹਨਾਂ ਦਾ ਕੱਚਾ ਮਤ ਹੈ, ਇਹ ਦੇਖੋ ਪੱਥਰਾਂ ਦੀ ਪੂਜਾ ਕਰਦੇ ਹਨ, ਨਿਰਜਿੰਦ ਜਿਹੜਾ ਹੈ ਸਰ ਜੀਓ ਕਾਟੇ ਨਿਰਜੀਓ ਪੂਜੇ ਅੰਤਕਾਲ ਕੋ ਪਹਰੀ, ਕਿ ਭਾਈ ਇਹ ਬੰਦੇ ਜਿਹੜੇ ਹਨ ਨਿਰਜਿੰਦ ਦੀ ਪੂਜਾ ਕਰਦੇ, ਨਿਰਜਿੰਦ ਦੀ ਪੂਜਾ ਕਰਦੇ। ਮਹਾਰਾਜ ਨੇ ਦੇਖੋ ਬੇਬਾਕੀ ਦੇ ਨਾਲ ਬਚਨ ਕਰਨਾ ਕੀਤਾ, ਫਿਰ ਤੁਸੀਂ ਵੀ ਤਾਂ ਨਿਰਜਿੰਦ ਦੀ ਪੂਜਾ ਕਰਦੇ ਹੋ,
1: ਮਾਨਤ ਹੋ ਕਬਰਾਂ ਜਿਨ ਨਾਸ਼ਾ,
0: ਤੇ ਤੁਸੀਂ ਵੀ ਤਾਂ ਕਬਰਾਂ ਦੀ ਪੂਜਾ ਕਰਦੇ ਹੋ। ਕਬਰਾਂ ਦੇ ਅੰਦਰ ਭਾਈ ਕਿਹੜੀ ਕੋ ਜਿੰਦ ਬੈਠੀ ਹੋਈ ਹੈ। ਹੁਣ ਇੱਕ ਪਿਆਰਿਓ ਮੁਸਲਮਾਨ ਸਕਾਲਰ ਨੇ, ਮੈਂ ਵੇਖ ਰਿਹਾ ਸੀ ਪੜ੍ਹ ਰਿਹਾ ਸੀ, ਉਹਨੇ ਬਹੁਤ ਵਧੀਆ ਇੱਕ ਬਚਨ ਕੀਤਾ। ਉਹਨੇ ਕਿਹਾ ਕਿ ਫਰਕ ਕੀ ਹੈ ਕਿ ਇੱਕ ਹਿੰਦੂ ਜਿਹੜਾ ਨਾ ਖੜੇ ਮੂਰਤੀ ਦੀ ਪੂਜਾ ਕਰਦਾ, ਸਮਝੋ ਉਹ ਹਿੰਦੂਆਂ ਦੀ ਮੂਰਤੀ ਭਗਵਾਨ ਦੀ ਜੋ ਬਣਾਉਂਦੇ ਖੜੀ ਮੂਰਤੀ ਹੁੰਦੀ ਹੈ, ਕਈ ਕੱਚੇ ਜਿਹੜੇ ਮੁਸਲਮਾਨ ਜਿਹੜੇ ਹਨ ਜਿਹੜੇ ਲੰਬੇ ਪਏ ਹੋਏ ਮੁਰਦਿਆਂ ਦੀ ਪੂਜਾ ਕਰਦੇ, ਇੱਕ ਖੜੇ ਦੀ ਤੇ ਇੱਕ ਲੰਬੇ ਪਏ ਦੀ ਪੂਜਾ ਕਰਦਾ, ਬਸ ਫਰਕ ਕੋਈ ਨਹੀਂ ਹੈ। ਗੱਲ ਸਹੀ ਹੈ। ਮਹਾਰਾਜ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਜੀ ਉਹ ਪੱਥਰਾਂ ਦੀ ਪੂਜਾ ਕਰਦੇ ਹਨ, ਉਹ ਨਿਰਜਿੰਦ ਹੈ, ਫਿਰ ਤੁਸੀਂ ਵੀ ਤਾਂ ਕਬਰਾਂ ਦੀ ਪੂਜਾ ਕਰਦੇ ਹੋ, ਕਬਰਾਂ ਦੇ ਵਿੱਚ ਪਿਆਰਿਓ ਕਿਹੜੀ ਕੋ ਜਿੰਦ ਹੈ, ਕਬਰਾਂ ਦੇ ਅੰਦਰ ਕਿਹੜਾ ਕੋ ਇਹ ਹੈ, ਤੇ ਉੱਥੇ ਜਾ ਕਰਕੇ ਤੁਸੀਂ ਰੋਟ ਚੜਾਉਂਦੇ ਹੋ, ਕਬਰਾਂ ਦੀ ਪੂਜਾ ਦਰਗਾਹ ਆਦਿਕ ਬਣਾਉਂਦੇ ਹੋ, ਫਿਰ ਇਹ ਵੀ ਤਾਂ ਦੇਖੋ ਅਸਲ ਦੇ ਵਿੱਚ ਪਿਆਰਿਓ ਮਨੁੱਖ ਜਿਹੜਾ ਨਾ ਇਹਦੀ ਇੱਕ ਵਿਡੰਬਣਾ ਆਪਾਂ ਕਹਿ ਸਕਦੇ ਹਾਂ, ਉਹਨੂੰ ਦੂਜੇ ਦੀ ਗਲਤੀ, ਦੂਜੇ ਦੀਆਂ ਗਲਤੀਆਂ, ਦੂਜੇ ਦੇ ਕਰਮ ਕਾਂਡ, ਦੂਜੇ ਦੇ ਪਾਪ ਉਹਨੂੰ ਨਜ਼ਰ ਆਉਂਦੇ ਹਨ, ਲੇਕਿਨ ਆਪਣੇ ਔਗੁਣ, ਆਪਣੇ ਗੁਨਾਹ, ਆਪਣਾ ਕਰਮ ਕਾਂਡ ਉਹਨੂੰ ਨਜ਼ਰ ਨਹੀਂ ਆਉਂਦਾ। ਤੇ ਕੱਚਾ ਪਿੱਲਾ ਬੰਦਾ ਕੀ ਕਰਦਾ ਪਿਆਰਿਓ, ਜਿੱਥੇ ਜਾਵੇਗਾ ਉਹ ਦੂਜਿਆਂ ਦੇ ਔਗੁਣ ਜਿਹੜੇ ਫਲੋਰੇਗਾ, ਇਹ ਇੱਥੇ ਆ ਕਰਦੇ, ਉਹ ਕਰਦੇ, ਇੰਜ ਹੋ ਰਿਹਾ, ਉਂਜ ਹੋ ਰਿਹਾ, ਲੇਕਿਨ ਸੱਚਿਆਰ ਵਿਅਕਤੀ ਪਿਆਰਿਓ ਉਹ ਕਿਹਦੇ ਉੱਤੇ ਕਟਾਕਸ਼ ਨਹੀਂ ਕਰਦਾ, ਆਪਣੇ ਜੀਵਨ ਦਾ ਉਧਾਰ ਕਰਦਾ ਹੈ, ਉਹ ਦੂਜੇ ਪਾਸੇ ਨਹੀਂ ਜਾਂਦਾ। ਤਾਂ ਇਹ ਕਹਿੰਦਾ ਕਹੋ ਨਾਨਕ ਸਭ ਔਗੁਣ ਮੋਮੈ, ਹਮ ਔਗੁਣ ਭਰੇ ਏਕ ਗੁਣ ਨਾਈ, ਭਾਈ ਮੈਂ ਔਗੁਣਾਂ ਦੇ ਨਾਲ ਭਰਿਆ ਹੋਇਆ, ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਉਹ ਦੂਜਿਆਂ ਦੇ ਔਗੁਣ, ਦੂਜੇ ਦੇ ਕਰਮ ਕਾਂਡ ਨਹੀਂ ਫਲੋਰਦਾ, ਉਹ ਆਪਣੇ ਅੰਦਰ ਝਾਤ ਮਾਰਦਾ। ਮਹਾਰਾਜ ਦੇਖੋ ਪਿਆਰਿਓ ਇਹਨੂੰ ਬੋਲਦੇ ਬੇਬਾਕੀ ਤੇ ਦਲੇਰੀ। ਹੁਣ ਇੱਕ ਗੱਲ ਯਾਦ ਰੱਖੋ, ਇਕਾਂਤ ਦੇ ਵਿੱਚ ਇਕੱਲੇ ਬੈਠ ਕੇ ਜਾਂ ਆਪਣਿਆਂ ਦੇ ਵਿੱਚ ਬੈਠ ਕਰਕੇ ਪਿਆਰਿਓ ਉੱਚੀਆਂ ਵੱਡੀਆਂ ਗੱਲਾਂ ਕਰਨੀਆਂ, ਕਿਹਦੀ ਨਿੰਦਿਆ ਕਰਨੀ, ਕਿਹਦੇ ਬਾਰੇ ਬੋਲਣਾ, ਨਾ ਉਹਦੀ ਗਲਤੀ ਨੂੰ ਦੱਸਣਾ, ਇਹ ਹਰ ਕੋਈ ਵਿਅਕਤੀ ਕਰ ਸਕਦਾ। ਤੇ ਉਹ ਕਹਿੰਦੇ ਨਾ ਪਿਆਰਿਓ, ਇੱਕ ਮੈਂ ਕਹਾਵਤ ਆਪ ਨੂੰ ਬੋਲਾਂ ਕਿ ਲੋਕੀ ਕਹਿੰਦੇ ਨਾ ਜੀ ਕੁੱਤਾ ਆਪਣੇ ਗਲੀ ਦੇ ਵਿੱਚ ਸ਼ੇਰ ਹੁੰਦਾ, ਕਦੇ ਉਹਦੀ ਗਲੀ ਦੇ ਵਿੱਚ ਜਾਓ ਤੇ ਉਹ ਕਿਹਨੂੰ ਲਾਗੇ ਨਹੀਂ ਲੱਗਣ ਦਿੰਦਾ, ਐਂ ਭੁੜਕ ਕੇ ਪਵੇਗਾ, ਦੂਜੀ ਗਲੀ ਵਿੱਚ ਚੱਲ ਜਾਵੇ, ਦੁੰਮ ਦਬਾ ਕੇ ਉੱਥੇ ਰਹਿੰਦਾ, ਭੱਜ ਜਾਂਦਾ। ਇਸ ਤਰ੍ਹਾਂ ਬੰਦਿਆਂ ਦੀ ਬਿਰਤੀ ਹੈ ਪਿਆਰਿਓ, ਜ਼ਿਆਦਾ ਕਰਕੇ ਆਪਣੀ ਆਹੀ ਬਿਰਤੀ ਹੈ। ਆਪਾਂ ਜਦੋਂ ਆਪਣੇ ਇਹਦੇ ਵਿੱਚ ਰਹਿੰਦੇ ਹਾਂ, ਬੜੇ ਦੱਬ ਕੇ ਮਾਰਦੇ ਹਾਂ ਕਿ ਇਹਦੀ ਗਲਤ, ਉਹਨੇ ਆ ਕੀਤਾ ਜੀ, ਆਹਨੇ ਆ ਕੀਤਾ, ਇਹ ਗਲਤ ਹੈ, ਉਹ ਗਲਤ ਹੈ, ਲੇਕਿਨ ਅਸਲ ਦੇ ਵਿੱਚ ਪਿਆਰਿਓ ਗੱਲ ਜਿਹੜੀ ਮਰਦ ਵੋ ਹੁੰਦਾ ਹੈ, ਜਿਹੜਾ ਪਿਆਰਿਓ ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਹਨਾਂ ਦੇ ਗੜ ਦੇ ਵਿੱਚ ਜਾ ਕਰਕੇ ਜਿੱਥੇ ਉਹਨਾਂ ਦੇ ਲੋਕ ਬੈਠੇ ਹੋਣਗੇ ਉਹਨਾਂ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਚੁਣੌਤੀ ਦੇਣੀ, ਉਹਨਾਂ ਨੂੰ ਹੱਕ ਸੱਚ ਦੀ ਗੱਲ ਕਰਨੀ ਨਾ ਪਿਆਰਿਓ, ਉਹ ਗੱਲ ਜਿਹੜੀ ਹੈ ਮਰਦ ਦੀ ਹੁੰਦੀ, ਬੇਬਾਕ ਮਨੁੱਖ ਦੀ ਹੁੰਦੀ ਹੈ, ਸੱਚਿਆਰਾਂ ਦੀ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਰਾ ਜੀਵਨ ਇਹੋ ਜਿਹੀ ਪਿਆਰਿਓ ਸਾਖੀਆਂ ਦੇ ਨਾਲ ਭਰਿਆ ਹੋਇਆ ਹੈ। ਪਤਾ ਨਹੀਂ ਪਾਤਸ਼ਾਹ ਜੀ ਦੇ ਅੰਦਰ ਕਿਹੋ ਜਿਹਾ ਜਿਗਰਾ ਹੈ ਪਿਆਰਿਓ। ਦੇਖੋ ਕਦੇ ਵਿਚਾਰ ਕਰਨਾ ਕਰੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਹੀਂ ਪਤਾ ਕਿ ਜੀ ਆ ਪੱਛਮ ਦੇ ਵਿੱਚ ਇਹ ਇਲਾਕਾ ਜਿਹੜਾ ਹੈ ਪੱਛਮ ਦੀ ਦਿਸ਼ਾ ਦੇ ਵਿੱਚ ਵੀ ਇਹ ਲੋਕ ਪੈਰ ਨਹੀਂ ਕਰਦੇ ਹਨ। ਅੱਜ ਵੀ ਦੇਖੋ ਮੁਸਲਮਾਨ ਜਦੋਂ ਰਾਤ ਨੂੰ ਕਿੱਥੇ ਪੈਂਦਾ ਨਾ, ਉਹ ਮੀਟਰ ਲਾ ਕਰਕੇ ਵੇਖਦਾ ਕਿ ਮੇਰੇ ਪੈਰ ਪੱਛਮ ਦੇ ਵੱਲ ਤਾਂ ਨਹੀਂ ਹੋ ਰਹੇ ਹਨ, ਇੰਨਾ ਧਿਆਨ ਰੱਖਦੇ ਕਿ ਮਹਾਰਾਜ ਨੂੰ ਨਹੀਂ ਪਤਾ। ਮਹਾਰਾਜ ਜੀ ਪਿਆਰਿਓ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਉਹਨਾਂ ਦੇ ਗੜ ਦੇ ਵਿੱਚ ਗਏ, ਸਭ ਤੋਂ ਵੱਡਾ ਗੜ ਜਿਹੜਾ ਕਾਬੇ ਸ਼ਰੀਫ ਦੇ ਵਿੱਚ ਗਏ ਤੇ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਉਸ ਪਾਸੇ ਵੱਲ ਮਹਿਰਾਬੇ ਪਾਉ ਪਸਾਰੀ, ਮਹਾਰਾਜ ਜੀ ਨੇ ਮਹਿਰਾਬ ਦੇ ਵੱਲ ਪੈਰ ਪਸਾਰਨੇ ਕੀਤੇ। ਜੀਵਨ ਮਾਰੀ ਲੱਤ ਦੀ ਭਾਵ ਕੇ ਕਿਹੜਾ ਤੁਲਿਆ ਕੁਫਰ ਕੁਫਾਰੀ, ਉਹਨੇ ਕਿਹਾ ਕਿ ਕਿਹੜਾ ਕਾਫਰ ਇੱਥੇ ਆ ਗਿਆ, ਉਹਨੇ ਲੱਤ ਟੰਗੋ ਪਕੜ ਘਸੀਟਿਆ ਫੇਰਿਆ ਮੱਕਾ ਕਲਾ ਦਿਖਾਰੀ, ਭਾਵ ਕੇ ਉਹਨੇ ਟੰਗ ਪਕੜ ਕੇ ਲੱਤਾਂ ਨੂੰ ਪਕੜ ਕਰਕੇ ਘਸੀਟਣਾ ਕੀਤਾ ਕਿ ਮਹਾਰਾਜ ਨੂੰ ਨਹੀਂ ਪਤਾ ਕਿ ਭਾਈ ਇਸ ਪਾਸੇ ਮੈਂ ਪੈਰ ਕਰਾਂਗਾ, ਇਹਨਾਂ ਨੇ ਮਾਰ ਦੇਣਾ, ਖਤਮ ਕਰ ਦੇਣਾ। ਲੇਕਿਨ ਉਹਨਾਂ ਨੂੰ ਸਿੱਖਿਆ ਦੇਣੀ ਸੀ ਕਿ ਭਾਈ ਕਿ ਵਾਹਿਗੁਰੂ ਜੀ ਸਿਰਫ ਪੱਛਮ ਦੇ ਵਿੱਚ ਨਹੀਂ ਵੱਸਦੇ ਹਨ, ਉਹ ਵਾਹਿਗੁਰੂ ਦਾ ਅੱਲਾ ਤਾਲਾ ਦਾ ਵਾਸਾ ਸਾਰੇ ਦਿਸ਼ਾਵਾਂ ਦੇ ਵਿੱਚ ਹੈ। ਕਹੋ ਭੂਤਾਨ ਕਹੋ, ਮਹਾਰਾਜ ਨੇ ਬਚਨ ਵੀ ਕੀਤਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪੱਛਾ ਕਹੋ ਸੀਸ ਨਵਾਯੋ, ਭਾਵ ਕੇ ਕੋਈ ਅਵਾਚੀ ਦੱਖਣ ਦੇ ਵੱਲ ਇਹ ਕਰਦਾ ਕੋਈ ਪਿਆਰਿਓ, ਤੇ ਪੱਛਮ ਦੇ ਵੱਲ ਜਿਹੜਾ ਸੀਸ ਨਵਾਉਂਦਾ ਹੈ। ਇਹ ਤਾਂ ਗੱਲ ਕਹੋ ਭੂਤਾਨ ਕਹੋ ਪੂਜਤ ਹੈ ਪਸ ਕਹੋ ਮ੍ਰਿਤਾਨ ਕਹੋ ਪੂਜਨ ਧਾਇਓ, ਕੋਈ ਬੁੱਤ ਪ੍ਰਸਤੀ ਕਰਦਾ ਤੇ ਕੋਈ ਮ੍ਰਿਤ ਪ੍ਰਸਤੀ ਕਰਦਾ। ਬੁੱਤ ਦਾ ਮਤਲਬ ਕਿ ਮੂਰਤੀ ਤੇ ਮ੍ਰਿਤ ਦਾ ਮਤਲਬ ਕਿ ਕਬਰਾਂ ਦੀ ਪੂਜਾ, ਦੋਵੇਂ ਮਰੇ ਹੋਏ ਹਨ, ਜਿੰਦ ਤਾਂ ਦੋਵਾਂ ਦੇ ਵਿੱਚ ਵੀ ਨਹੀਂ ਹੈ, ਲੇਕਿਨ ਕੋਈ ਉੱਥੇ ਉਹਦੀ ਪੂਜਾ ਕਰਦਾ, ਕੋਈ ਇਹਦੀ ਕਰਦਾ, ਲੇਕਿਨ ਗੱਲ ਕੀ ਹੈ, ਇਹ ਉਹਦੀ ਨਿੰਦਿਆ ਕਰਦਾ ਕਿ ਇਹ ਗਲਤ ਹੈ, ਮੂਰਤੀ ਪੂਜਾ ਕਰਨੀ ਗਲਤ ਹੈ, ਉਹ ਇਹਦੀ ਨਿੰਦਿਆ ਕਰਦਾ ਕਿ ਕਬਰਾਂ ਦੀ ਪੂਜਾ ਕਰਨੀ ਜਿਹੜੀ ਹੈ ਗਲਤ ਹੈ। ਤੇ ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿ ਇਸ ਤਰ੍ਹਾਂ ਕੂਰ ਕਿਰਿਆ ਦੇ ਵਿੱਚ ਇਹ ਲੋਕ ਲੱਗੇ ਹੋਏ, ਸ੍ਰੀ ਭਗਵਾਨ ਜੀ ਦਾ, ਵਾਹਿਗੁਰੂ ਜੀ ਦਾ ਇਹਨਾਂ ਨੇ ਭੇਦ ਜਿਹੜਾ ਹੈ ਉਹ ਨਹੀਂ ਪ੍ਰਾਪਤ ਕਰਨਾ ਕੀਤਾ। ਸੋ ਔਰ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਿਆਰੇ ਉਹ ਬਗਦਾਦ ਸ਼ਰੀਫ ਗਏ, ਕੀ ਗੁਰੂ ਮਹਾਰਾਜ ਨੂੰ ਪਤਾ ਨਹੀਂ ਹੈ ਕਿ ਇਸਲਾਮ ਦੇ ਵਿੱਚ ਕੀਰਤਨ ਜੋ ਹੈ ਇਹ ਵਿਵਰਜਿਤ ਹੈ, ਉਹ ਸੰਗੀਤ ਨੂੰ ਪਿਆਰਿਓ ਇਹ ਵਿਵਰਜਿਤ, ਇਹ ਕਹਿੰਦੇ ਕਿ ਸੰਗੀਤ ਦੇ ਨਾਲ ਕਾਮ ਦਾ ਨਸ਼ਾ ਚੜਦਾ, ਤੇ ਅੱਜ ਵੀ ਜਿੱਥੇ ਸ਼ਰੀਆ ਕਾਨੂੰਨ ਲੱਗ ਜਾਵੇ ਉੱਥੇ ਕੋਈ ਸੰਗੀਤ ਨਹੀਂ ਗਾ ਸਕਦਾ, ਬਹੁਤ ਸਖਤੀ ਦੇ ਨਾਲ ਉਹ ਬੈਨ ਕਰ ਦਿੰਦੇ ਹਨ ਉਹਨਾਂ ਦੇ, ਜਿੱਥੇ ਸ਼ਰੀਆ ਕਾਨੂੰਨ ਲੱਗ ਜਾਵੇ ਕੋਈ ਗੀਤਕਾਰ ਫਨਕਾਰ ਉੱਥੇ ਗੀਤ ਨਹੀਂ ਗਾ ਸਕਦਾ। ਦੂਜੀ ਗੱਲ ਉੱਥੇ ਇਸਲਾਮ ਦੀ ਗੱਲ ਹੁੰਦੀ ਹੈ, ਜਿਹੜਾ ਕੁਰਾਨ ਸ਼ਰੀਫ ਦੇ ਵਿੱਚ ਜੋ ਬਚਨ ਆਇਆ ਉਹਨੂੰ ਸੱਤ ਕਰਕੇ ਮੰਨਣਾ, ਉਹਦੇ ਖਿਲਾਫ ਤੁਸੀਂ ਬੋਲਿਆ ਤੇ ਪਿਆਰਿਓ ਉਹਨੂੰ ਬੋਲਦੇ ਇਹ ਕੁਫਰ ਤੋਲ ਰਿਹਾ ਹੈ, ਤੇ ਕੁਰਾਨ ਦੀ ਕੋਈ ਧਾਰਨਾ ਉਹ ਤੋਂ ਖਿਲਾਫ ਤੁਸੀਂ ਚੱਲ ਜਾਓ ਤੇ ਉਹ ਕਹਿੰਦੇ ਜੀ ਕੁਫਰ ਤੋਰ ਰਿਹਾ, ਇਹਨੂੰ ਮਾਰ ਦਿਓ, ਉਹਨੂੰ ਸੰਗਸਾਰ ਕਰ ਦਿੰਦੇ ਹਨ। ਬਗਦਾਦ ਉਹਨਾਂ ਦਾ ਸਭ ਤੋਂ ਵੱਡਾ ਦੂਜਾ ਜਿਹੜਾ ਗੜ ਜਿਹੜਾ ਇਸਲਾਮ ਦਾ, ਮਹਾਰਾਜ ਉੱਥੇ ਗਏ ਤੇ ਦੋ, ਉਹਨਾਂ ਦੇ ਮੁਤਾਬਕ ਮੈਂ ਬੇਨਤੀ ਕਰਾਂ, ਦੋ ਤਰ੍ਹਾਂ ਦੇ ਕੁਫਰ ਤੋਲਨੇ ਕੀਤੇ। ਇੱਕ ਤਾਂ ਸਾਧ ਸੰਗਤ ਜੀ ਉੱਥੇ ਬਗਦਾਦ ਸ਼ਰੀਫ ਦੇ ਲਾਗੀ ਬੈਠ ਕਰਕੇ ਗੁਰੂ ਮਹਾਰਾਜ ਜੀ ਨੇ ਕੀਰਤਨ ਕਰਨਾ ਕੀਤਾ ਜੋ ਇਸਲਾਮ ਦੇ ਵਿੱਚ ਵਿਵਰਜਿਤ ਹੈ। ਦੂਜੀ ਗੱਲ ਜਿਹੜੀ ਹੈ ਉਹ ਕਹਿੰਦੇ ਕਿ ਸੱਤ ਆਕਾਸ਼ ਤੇ ਸੱਤ ਪਤਾਲ ਹਨ, ਮਹਾਰਾਜ ਨੇ ਉੱਥੇ ਜਾ ਕਰਕੇ ਬਚਨ ਕੀਤਾ, ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ਼, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਕਿੰਨਾ ਜਿਗਰਾ ਹੋਵੇਗਾ ਬਾਬੇ ਦਾ ਪਿਆਰਿਆ। ਓਏ ਐ ਛੋਟੀ ਮੋਟੀ ਗੱਲ ਥੋੜੀ ਹੈ। ਫਿਰ ਆਏ ਸਾਰੇ ਇਹਨਾਂ ਨੇ ਉੱਥੋਂ ਦੇ ਪੀੜ ਨੂੰ ਪਤਾ ਚੱਲਿਆ ਕਿ ਭਾਈ ਇਸ ਤਰ੍ਹਾਂ ਆਇਆ ਹੈ, ਕੋਈ ਕਾਫਰ ਆਇਆ ਸਾਡੇ ਕੋਲ, ਉਹਨੇ ਆਦੇਸ਼ ਜਾਰੀ ਕਰ ਦਿੱਤਾ ਕਿ ਸੰਗਸਾਰ ਕਰ ਦਿਓ, ਕੋਈ ਵਿਅਕਤੀ ਜਿਹੜਾ ਇਸਲਾਮ ਦੇ ਖਿਲਾਫ ਬੋਲੇ ਉਹਨੂੰ ਸੰਗਸਾਰ ਦੀ ਸਜ਼ਾ, ਮਤਲਬ ਉਹਨੂੰ ਪੱਥਰ ਮਾਰ ਕੇ ਮਾਰ ਦਿੰਦੇ ਹਨ। ਜਦੋਂ ਪੱਥਰ ਡੰਡੇ ਲੈ ਕਰਕੇ ਆਏ ਗੁਰੂ ਮਹਾਰਾਜ ਨੂੰ ਮਾਰਨ ਦੇ ਲਈ, ਭਾਈ ਮਰਦਾਨਾ ਜੀ, ਭਾਈ ਬਾਲਾ ਆਦਿ ਕਹਿਣ ਲੱਗੇ, ਮਹਾਰਾਜ ਹੁਣ ਮਰ ਗਏ, ਇਹਨਾਂ ਨੇ ਤਾਂ ਸਾਰਿਆਂ ਨੂੰ ਮਾਰ ਦੇਣਾ, ਇੱਕ ਇੱਕ ਪੱਥਰ ਵੀ ਵੱਜ ਗਿਆ ਆਪਾਂ ਨੇ ਖਤਮ ਹੋ ਜਾਣਾ, ਇੱਥੇ ਹੀ ਸਾਡਾ ਭੋਗ ਪੈਣਾ। ਮਹਾਰਾਜ ਨੇ ਕਿਹਾ ਫਿਕਰ ਨਾ ਕਰਨਾ ਕਰੋ। ਪੱਥਰ ਜਦੋਂ ਮਾਰਨ ਲੱਗੇ ਮਹਾਰਾਜ ਜੀ ਨੇ ਜਕਾਰਾ ਛੱਡਿਆ, ਸਤਿ ਸ੍ਰੀ ਅਕਾਲ ਗੁਰਬਰ ਅਕਾਲ ਕਰਕੇ, ਤੇ ਜਦੋਂ ਇਹ ਮਹਾਰਾਜ ਜੀ ਨੇ ਭਾਂਗ ਦਿੱਤੀ ਹੈ, ਗੱਜ ਕੇ ਜਕਾਰਾ ਛੱਡਣਾ ਕੀਤਾ, ਉਸੇ ਵੇਲੇ ਇਹਨਾਂ ਦੇ ਹੱਥ ਜੰਮ ਗਏ। ਕੀ ਮਹਾਰਾਜ ਨੇ ਉੱਥੇ ਉਹਨਾਂ ਦੇ ਗੜ ਵਿੱਚ ਜਾ ਕਰਕੇ ਲਲਕਾਰਾ ਦਿੱਤਾ, ਉਹਨਾਂ ਨੂੰ ਸਿੱਧ ਕਰਕੇ ਦਿਖਾਇਆ ਕਿ ਭਾਈ ਅਣਗਿਣਤ ਆਕਾਸ਼ ਤੇ ਅਣਗਿਣਤ ਪਾਤਾਲ। ਅੱਜ ਵੀ ਪਿਆਰਿਓ ਉੱਥੇ ਸਿਲਾ ਲੇਖ ਜਿਹੜਾ ਪੱਥਰ ਮਾਰਨ ਦੇ ਲਈ ਆਇਆ ਸੀ ਨਾ, ਉਹ ਹੀ ਪੀਰ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ। ਜਦੋਂ ਸਤਿਗੁਰੂ ਮਹਾਰਾਜ ਜੀ ਬਗਦਾਦ ਤੋਂ ਅੱਗੇ ਚੱਲ ਗਏ, ਉਹੀ ਥਾਂ ਤੇ ਬੈਠ ਕਰਕੇ ਉਹਨਾਂ ਨੇ ਭਜਨ ਬੰਦਗੀ ਕਰਨੀ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਿਆਰਿਓ ਉਹ ਜਿਹੜਾ ਹੈ ਚੇਲਾ ਬਣ ਗਿਆ, ਸਿੱਖ ਬਣਿਆ। ਪੱਥਰ ਸਿਲਾ ਲੇਖ ਜਿਹੜਾ ਅੱਜ ਵੀ ਪਤਾ ਨਹੀਂ ਅੱਜ ਹੈ ਕਿ ਨਹੀਂ, ਲੇਕਿਨ ਉੱਥੇ ਪਿਆਰਿਓ ਪੁਰਾਤਨ ਤਸਵੀਰਾਂ ਵੀ ਕਈਆਂ ਨੇ ਜਦੋਂ ਕੱਢਣੀਆਂ ਕੀਤੀਆਂ ਉਹਦੇ ਵਿੱਚ ਸਿੱਧਾ ਲਿਖਿਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ, ਫਾਰਸੀ ਵਿੱਚ ਲਿਖਿਆ ਕਦੋਂ ਇੱਥੇ ਆਏ, ਕਿਹੜਾ ਸਨ ਸੀ ਤੇ ਕਿਹੜੇ ਉੱਥੇ ਕਰਿਸ਼ਮੇ ਕਰਨੇ ਕੀਤੇ। ਤੇ ਇਸ ਤਰ੍ਹਾਂ ਪਿਆਰਿਓ ਮਹਾਰਾਜ ਜੀ ਨੇ ਇਹ ਕੰਮ ਕਰਨਾ ਕੀਤਾ। ਤੇ ਵੇਖਦੇ ਆਪਾਂ ਪਿਆਰਿਓ ਜਗਨਨਾਥਪੁਰੀ ਉੱਥੋਂ ਦੀ ਆਰਤੀ ਮਸ਼ਹੂਰ ਹੈ, ਉੱਥੇ ਜਾ ਕਰਕੇ ਉਹਨਾਂ ਦੀ ਜਦੋਂ ਆਰਤੀ ਚੱਲ ਰਹੀ ਹੈ ਬੈਠੇ ਰਹੇ, ਕਹਿਣ ਲੱਗੇ ਆਰਤੀ ਹੋ ਰਹੀ ਖੜ ਜਾਓ, ਕਹਿਣ ਲੱਗੇ ਜੀ ਨਹੀਂ ਭਾਈ ਪਰਮਾਤਮਾ ਦੀ ਤਾਂ ਆਰਤੀ ਸਦਾ ਚੱਲਦੀ। ਉਹਨਾਂ ਨੇ ਕਿਹਾ ਕਿ ਲੱਗਦਾ ਭਾਈ ਕੋਈ ਇਹ ਮੁਸਲਮਾਨ ਭੇਸ ਬਦਲ ਕੇ ਆਇਆ, ਸੱਚ ਜਾਣੋ ਧੱਕੇ ਮਾਰ ਕੇ ਮਹਾਰਾਜ ਨੂੰ ਬਾਹਰ ਕੱਢ ਦਿੱਤਾ। ਜਦੋਂ ਆਰਤੀ ਬੰਦ ਹੋ ਗਈ, ਕਹਿਣ ਲੱਗੇ ਹੋ ਗਈ ਬੰਦ ਤੁਹਾਡੀ ਆਰਤੀ, ਲੇਕਿਨ ਮੇਰੇ ਰੱਬ ਦੀ ਆਰਤੀ ਤਾਂ ਸਦਾ ਚੱਲਦੀ ਰਹਿੰਦੀ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਮਹਾਰਾਜ ਨੇ ਉਹਨਾਂ ਦੇ ਗੜ ਦੇ ਵਿੱਚ ਜਾ ਕਰਕੇ ਉਹਨਾਂ ਨੂੰ ਸਿੱਖਿਆ ਦੇਣੀ ਕੀਤੀ। ਮਹਾਰਾਜ ਜੀ ਨੇ ਦੇਖੋ ਬੇਬਾਕੀ ਇਹਨੂੰ ਬੋਲਦੇ ਹਨ ਪਿਆਰਿਓ, ਵੱਦ ਪਿੱਛੇ ਤਾਂ ਹਰ ਕੋਈ ਬੋਲਦਾ। ਹੁਣ ਆਪਾਂ ਆਪਣਿਆਂ ਵਿੱਚ ਗੱਲ ਯਾਦ ਰੱਖੋ, ਵੱਦ ਪਿੱਛੇ ਕਿਹਦੇ ਪਿੱਠ ਪਿੱਛੇ ਜਾਂ ਆਪਣਿਆਂ ਦੇ ਵਿੱਚ ਬੋਲਣਾ ਬਹੁਤ ਆਸਾਨ ਹੈ, ਲੇਕਿਨ ਸੱਚ ਸੁਣਾਏ ਸੀ ਸੱਚ ਕੀ ਬੇਲਾ ਜਿੱਥੇ ਬੋਲਣ ਦੀ ਗੱਲ ਹੁੰਦੀ ਹੈ। ਦੁਸ਼ਮਣ ਦੇ ਗੜ ਦੇ ਵਿੱਚ ਜਾ ਕਰਕੇ ਪਿਆਰਿਓ ਹੱਕ ਸੱਚ ਦੀ ਗੱਲ ਕਰਨੀ, ਇਹੋ ਜਿਹੀ ਗੱਲ ਕਰਨੀ ਜੋ ਉਹਦੇ ਧਾਰਨਾ ਨੂੰ ਉਹਦੇ ਅਹੰਕਾਰ ਈਗੋ ਨੂੰ ਸੱਟ ਮਾਰਦੀ ਹੋਵੇ, ਇਹ ਕੋਈ ਦਲੇਰ ਬੰਦਾ ਮਰਦ ਅਗੰਬੜਾ ਕਰ ਸਕਦਾ। ਵਕਤੀ ਬਾਦਸ਼ਾਹ ਕੱਟਰ ਮੁਸਲਮਾਨ, ਉਹਨੂੰ ਗੁਰੂ ਮਹਾਰਾਜ ਨੇ ਕਿਹਾ ਕਿ ਤੂੰ ਪੱਥਰਾਂ ਨੂੰ ਕਹਿੰਦਾ ਇਹ ਜਿਹੜਾ ਹੈ ਨਿਰਜਿੰਦ ਹੈ, ਇਹ ਪੱਥਰ ਦੀ ਮੂਰਤੀ, ਇਹਦੇ ਅੰਦਰ ਇਹਦੀ ਪੂਜਾ ਕਰਨ ਦੇ ਨਾਲ ਕੀ ਲਾਭ ਮਿਲਦਾ। ਮਹਾਰਾਜ ਨੇ ਕਿਹਾ ਬਹਾਦਰ ਸ਼ਾਹ ਤੈਨੂੰ ਪੱਥਰ ਨਜ਼ਰ ਆਉਂਦਾ, ਲੇਕਿਨ ਕਬਰਾਂ ਦੀ ਤਾਂ ਤੂੰ ਵੀ ਪੂਜਾ ਕਰਦਾ, ਕੀ ਕਬਰਾਂ ਦੇ ਵਿੱਚ ਕਿਹੜਾ ਕੋ ਰੱਬ ਵਸਿਆ ਹੋਇਆ, ਉਹ ਵੀ ਤਾਂ ਨਿਰਜਿੰਦ ਹਨ।
1: ਕਰੋ ਬੰਦਗੀ ਰੋਜ ਤੁਮ ਬੰਦਾ ਬਨ।
0: ਇਸ ਕਰਕੇ ਮਹਾਰਾਜ ਨੇ ਕਿਹਾ ਭਾਈ ਇਹ ਝਗੜਿਆਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਹੈ। ਗੱਲ ਇਹੀ ਹੈ ਪਿਆਰਿਓ, ਹਰ ਕਿਸੇ ਧਰਮ ਦੀ ਦੇਖੋ ਗੁਰੂ ਮਹਾਰਾਜ ਨੇ ਇਹੀ ਸਾਨੂੰ ਸਮਝਾਇਆ, ਨਿਰਮਲ ਮਾਰਗ ਦੱਸਿਆ। ਤੇ ਮਹਾਰਾਜ ਜੀ ਦੇ 52 ਬਚਨ ਵੀ ਜਿਹੜੇ ਨਾ ਪਿਆਰਿਓ, ਜੋ ਇਸ ਧਰਤੀ ਤੇ ਕਿਹਾ ਜਾਂਦਾ ਉਚਾਰਨ ਕਰਨੇ ਕੀਤੇ, ਉਹਦੇ ਵਿੱਚ ਇਹ ਬੜਾ ਪਿਆਰਾ ਬਚਨ ਆਉਂਦਾ, ਇਹ ਆਪਾਂ ਸਾਰਿਆਂ ਨੂੰ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ। ਮਹਾਰਾਜ ਨੇ ਕਿਹਾ ਕਿਸੇ ਵੀ ਅਣਮਤੀਆਂ ਦਾ ਖੰਡਨ ਨਹੀਂ ਕਰਨਾ, ਤੇ ਆਪਾਂ ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ ਹੈ, ਸਾਰਿਆਂ ਦਾ ਸਤਿਕਾਰ ਕਰਨਾ, ਕਿਹਦੇ ਬਾਰੇ ਮੰਦਾ ਚੰਗਾ ਨਹੀਂ ਬੋਲਣਾ, ਆਪਣੀ ਆਪਣੀ ਮਰਿਆਦਾ ਪਿਆਰ, ਸਾਨੂੰ ਕੀ ਲੈਣਾ ਦੇਣਾ, ਉਹ ਜੋ ਮਰਜ਼ੀ ਕਰਦੇ ਕਰੀ ਜਾਣ। ਹਾਂ ਜਦੋਂ ਆਪਣੇ ਦੇ ਉੱਤੇ ਗੱਲ ਆਵੇ, ਆਪਣੇ ਦੇ ਉੱਤੇ ਕੋਈ ਕਟਾਕਸ਼ ਕਿੰਤੂ ਕਰੇ, ਉਸ ਵੇਲੇ ਬੋਲਣਾ ਚਾਹੀਦਾ, ਲੇਕਿਨ ਐਵੇਂ ਡਾਂਗਾ ਲੈ ਕਰਕੇ ਚੱਲ ਜਾ ਬੋਲੋ ਜੀ ਆ ਨਹੀਂ ਜੀ ਮੂਰਤੀ ਪੂਜਾ ਨਹੀਂ ਹੋਣ ਦੇਣੀ ਜੀ, ਕਬਰਾਂ ਦੀ ਪੂਜਾ ਨਹੀਂ ਹੋਣ ਦੇਣੀ ਹੈ। ਹਰ ਧਰਮ ਦੀ ਪਿਆਰਿਓ ਆਪਣੀ ਆਪਣੀ ਮਰਿਆਦਾ ਹੈ, ਆਪਣੀਆਂ ਆਪਣੀਆਂ ਰੋਹ ਰੀਤਾਂ ਹਨ। ਜਦੋਂ ਆਪਾਂ ਪਿਆਰਿਓ ਦੂਜਿਆਂ ਦੇ ਉੱਤੇ ਕਟਾਕਸ਼ ਕਰਦੇ ਹਾਂ, ਫਿਰ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ, ਉਹ ਵੀ ਫਿਰ ਕੀ ਕਰਦੇ ਕਈ ਤਰ੍ਹਾਂ ਦੇ ਕਿੰਤੂ ਕਟਾਕਸ਼ ਜਿਹੜੇ ਹਨ, ਕਈ ਚੀਜ਼ਾਂ, ਹਰ ਆਪਣੀ ਆਪਣੀ ਮਰਿਆਦਾ। ਇੱਕ ਗੱਲ ਯਾਦ ਰੱਖੋ, ਜੋ ਵੀ ਕਰਮ ਕਾਂਡ ਆਪਾਂ ਕਰਦੇ ਹਾਂ, ਇਹ ਪੂਜਾ ਪੱਧਤੀ ਸਾਰਾ ਪਿਆਰਿਓ ਕਰਮ ਕਾਂਡ ਦੇ ਵਿੱਚ ਆਉਂਦੀ ਹੈ, ਯਾਦ ਰੱਖਣਾ ਚਾਹੀਦਾ। ਇਹਦਾ ਖੰਡਨ ਵੀ ਕਰ ਸਕਦੇ ਹਾਂ, ਮੰਡਨ ਵੀ ਕਰ ਸਕਦੇ ਹਾਂ। ਜੇ ਤੁਸੀਂ ਦੂਜਿਆਂ ਦਾ ਖੰਡਨ ਕਰੋਗੇ, ਉਹਨੇ ਫਿਰ ਜੇ ਤੁਹਾਡਾ ਖੰਡਨ ਕਰ ਦਿੱਤਾ, ਉਹਨੇ ਕਿਹਾ ਕਿ ਭਾਈ ਇਹਦੇ ਵਿੱਚ ਕੀ ਰੱਖਿਆ ਹੋਇਆ, ਫਿਰ ਕੀ ਤੁਸੀਂ ਜਵਾਬ ਦਿਓਗੇ। ਇਸ ਕਰਕੇ ਮਹਾਰਾਜ ਨੇ ਕਿਹਾ ਬੰਦਾ ਹੋਏ ਬੰਦਗੀ ਗਹਿ, ਤੇ ਬੰਦਾ ਜਿਹੜਾ ਨਾ ਅਸਲੀ ਮਨੁੱਖ ਪਿਆਰਿਓ, ਉਹ ਕਿਸੇ ਕੋਂਟਰਵਰਸੀ ਦੇ ਵਿੱਚ ਇਹਦੇ ਵਿੱਚ ਨਹੀਂ ਪੈਂਦਾ, ਉਹ ਆਪ ਸਵਾਰ ਹੈ, ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਉਹ ਆਪਣਾ ਜੀਵਨ ਸਵਾਰਦਾ, ਉਹ ਦੂਜਿਆਂ ਦੇ ਉੱਤੇ ਕੋਈ ਕਟਾਕਸ਼ ਕਿੰਤੂ ਪਰੰਤੂ ਨਹੀਂ ਕਰਦੇ ਤੇ ਨਹੀਂ ਕਰਨਾ ਚਾਹੀਦਾ।
1: ਦੇਖਿਓ ਸੁਣਿਓ ਨਾ ਰੱਬ ਕਿਤੇ ਕਰੋ ਨਿਵਾਜ ਕਲਾਪ।
0: ਫਿਰ ਤੁਸੀਂ ਬੋਲਦੇ ਨਾ ਕਿ ਭਾਈ ਕਿ ਤੁਸੀਂ ਬੋਲਦੇ ਨਾ ਜੀ ਆ ਅਸੀਂ ਆ ਕਰਦੇ ਹਾਂ, ਆ ਹਿੰਦੂ ਇਹਦੀ ਪੂਜਾ ਉਹਦੀ ਪੂਜਾ ਕਰਦੇ, ਲੇਕਿਨ ਫਿਰ ਜਦੋਂ ਨਮਾਜ਼ ਪੜੀਦਾ ਹੈ ਤੇ ਫਿਰ ਉੱਚੀਆਂ ਉੱਚੀਆਂ ਬਾਂਗਾਂ ਕਿਉਂ ਦਿੰਦੇ ਹੋ। ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਪਿਆਰਿਓ ਇਹਨਾਂ ਗੱਲਾਂ ਦੇ ਉੱਤੇ ਕਟਾਕਸ਼ ਕਰਨਾ ਕੀਤਾ। ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਮੁੱਲਾ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਿ ਭਾਈ ਰੱਬ ਕਿੱਥੇ ਕੋਈ ਬਹਿਰਾ ਥੋੜੀ ਹੋ ਗਿਆ, ਰੱਬ ਜਿਹੜਾ ਹੈ ਕੰਨਾਂ ਤੋਂ ਘੱਟ ਥੋੜੀ ਸੁਣਦਾ, ਤੂੰ ਆ ਵੱਡੇ ਵੱਡੇ ਮੁਨਾਰਿਆਂ ਦੇ ਉੱਤੇ ਅੱਜ ਪਿਆਰਿਓ ਆ ਸਪੀਕਰ ਜਦੋਂ ਆ ਗਏ ਨਾ, ਇਹ ਸਪੀਕਰ ਜਦੋਂ ਲੱਗ ਗਏ ਤੇ ਉਸ ਤੋਂ ਬਾਅਦ ਇਹ ਸਪੀਕਰਾਂ ਦੇ ਵਿੱਚ ਅਜਾਨ ਦਿੰਦੇ ਹਨ, ਆਪਨੇ ਸੁਣਿਆ ਹੋਵੇਗਾ। ਹੁਣ ਪੰਜ ਵਕਤ ਦੀ ਜਦੋਂ ਨਮਾਜ਼ ਹੁੰਦੀ ਹੈ ਉਸ ਵੇਲੇ ਉਹ ਪਹਿਲੇ ਅਜਾਨ ਦਿੰਦਾ, ਅਜਾਨ ਜਦੋਂ ਮਿਲ ਜਾਵੇ ਉਹ ਇਲਾਕੇ ਦੇ ਸਾਰੇ ਮੁਸਲਮਾਨਾਂ ਨੂੰ ਪਤਾ ਲੱਗ ਜਾਂਦਾ ਭਾਈ ਹੁਣ ਨਮਾਜ਼ ਦਾ ਸਮਾਂ ਹੋ ਗਿਆ, ਉਹ ਆ ਜਾਂਦੇ ਹਨ। ਪਹਿਲੇ ਜ਼ਮਾਨੇ ਦੇ ਵਿੱਚ ਸਪੀਕਰ ਨਹੀਂ ਹੁੰਦੇ, ਇਹ ਵੱਡੇ ਵੱਡੇ ਜਿਹੜੇ ਨਾ ਪਿਆਰੇ ਉਹ ਮੁਨਾਰੇ ਬਣਾਏ ਜਾਂਦੇ, ਤਾਂ ਕਰਕੇ ਬਣਾਏ ਜਾਂਦੇ ਸਨ, ਉਹਦੇ ਅੰਦਰ ਪੌੜੀਆਂ ਹੁੰਦੀਆਂ, ਅੱਜ ਤਾਂ ਸਿਰਫ ਨਿਮਿਤ ਮਾਤਰ ਹੋ ਗਿਆ। ਫਿਰ ਮੌਲਵੀ ਕੀ ਕਰਦਾ ਪਿਆਰਿਓ, ਤੇ ਉਸ ਝਰੋਖਿਆਂ ਦੇ ਵਿੱਚ ਪੌੜੀਆਂ ਦੇ ਥਣੀ ਚੜ ਕਰਕੇ ਮੁਨਾਰੇ ਦੇ ਉੱਤੇ ਚੜ ਜਾਂਦਾ, ਚੜ ਕਰਕੇ ਪਿਆਰਿਓ ਉਹ ਬਾਂਗ ਦਿੰਦਾ, ਉਹ ਜ਼ੋਰ ਜ਼ੋਰ ਦੀ ਉਹ ਬਾਂਗ ਦਿੰਦਾ ਹੈ ਕਿ ਲੋਕੀ ਸੁਣ ਲਓ ਕਰਕੇ। ਲੇਕਿਨ ਕਬੀਰ ਸਾਹਿਬ ਜੀ ਨੇ ਕਿਹਾ ਕਿ ਇੰਨੀ ਜ਼ੋਰ ਦੀ ਕਿਉਂ ਬੋਲਦਾ ਭਾਈ, ਲੱਗਦਾ ਤੇਰਾ ਰੱਬ ਬਹਿਰਾ ਹੋ ਗਿਆ, ਤੇ ਜੇ ਨੂੰ ਤੁਸੀਂ ਇਹ ਉੱਚੀ ਕੂਕ ਕੂਕ ਕੇ ਆ

ਫਿਰ ਤੁਸੀਂ ਵੀ ਤਾਂ ਸਿਜਦਾ ਕਰਦੇ ਹੋ। ਜੇ ਕਹਿੰਦੇ ਕਿ ਜੀ ਰੱਬ ਹਰ ਪਾਸੇ ਹੈ, ਫਿਰ ਤੁਸੀਂ ਮਸੀਤ ਦੇ ਵਿੱਚ ਹੀ ਜਾ ਕਰਕੇ ਕਬਰਾਂ ਦੇ ਅੱਗੇ ਸਿਜਦਾ ਕਿਉਂ ਕਰਦੇ? ਫਿਰ ਇੱਕ ਦਿਸ਼ਾ ਜਿਹੜੀ ਹੈ ਅਵਾਚੀ ਦਿਸ਼ਾ ਭਾਵ ਕੇ ਪੱਛਮ ਜਿਹੜਾ ਹੈ, ਪੱਛਮ ਦੇ ਵੱਲ ਉਹਦੇ ਮਹਿਰਾਬੇ ਦੇ ਵੱਲ ਮੂੰਹ ਕਰਕੇ ਸਿਜਦਾ ਕਿਉਂ ਕਰਦੇ ਹੋ? ਇਹਦਾ ਮਤਲਬ ਤਾਂ ਇਹੀ ਹੈ ਕਿ ਰੱਬ ਜਿਹੜਾ ਉੱਥੇ ਹੀ ਹੈ। ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਦਾ ਵਾਸਾ ਹਰ ਪਾਸੇ ਹੈ, ਕਹਿੰਦੇ ਕਿ ਨਹੀਂ ਕਹਿੰਦੇ? ਉਹਨੇ ਕਿਹਾ ਹਾਂ ਮਹਾਰਾਜ। ਫਿਰ ਭਾਈ ਇੱਥੇ ਮੱਥਾ ਟੇਕ। ਆਪਾਂ ਕਹਿੰਦੇ ਜੀ ਨਹੀਂ ਟੇਕਣਾ, ਕਿਉਂ? ਕਿਉਂਕਿ ਇੱਥੇ ਕੀ ਹੈ? ਲੇਕਿਨ ਉਹੀ ਕੋਈ ਮੁਸਲਮਾਨ ਨੂੰ ਬੋਲੋ ਚੱਲ ਭਾਈ ਮਸੀਦ ਦੇ ਵਿੱਚ ਤੂੰ ਮੱਥਾ ਟੇਕਣਾ ਕਰ, ਤੇ ਉਹਨੇ ਕਹਿਣਾ ਕਿ ਹਾਂ ਜੀ ਮੈਂ ਇੱਥੇ ਸਿਜਦਾ ਕਰਨੀ। ਕੋਈ ਮੁਸਲਮਾਨ ਨੂੰ ਬੋਲੋ ਕਿ ਜੀ ਕੋਈ ਕਬਰ ਦੇ ਅੱਗੇ ਤੂੰ ਜਾ ਕਰਕੇ ਸਿਜਦਾ ਕਰ, ਉਹ ਕਰੇਗਾ, ਕਹਿਣਾ ਜੀ ਇੱਥੇ ਰੱਬ ਹੈ। ਲੇਕਿਨ ਉਹੀ ਤੁਸੀਂ ਬੋਲੋ ਕਿ ਚੱਲ ਭਾਈ ਆ ਇੱਥੇ ਕੁਛ ਵੀ ਨਹੀਂ ਹੈ, ਚਲੋ ਮੂਰਤੀ ਵੀ ਹਟਾ ਦਿਓ, ਐਵੇਂ ਇੱਥੇ ਸਿਜਦਾ ਕਰ, ਉਹ ਥੋੜ੍ਹੀ ਕਰੇਗਾ। ਤੇ ਇਹ ਵੀ ਤਾਂ ਗਲਤ ਗੱਲ ਹੈ। ਤੇ ਦਰੂਦ ਦੇਹੋ, ਦਰੂਦ ਤੁਸੀਂ ਦਿੰਦੇ ਹੋ, ਫਿਰ ਰੋਜ਼ੇ ਤੁਸੀਂ ਕਹਿੰਦੇ ਨਾ ਜੀ ਦੇਖੋ ਆ ਹਿੰਦੂ ਵਰਤ ਰੱਖਦੇ, ਇਸ ਤਰ੍ਹਾਂ ਇਹ ਕਰਮ ਕਾਂਡ ਕਰਦੇ। ਮਹਾਰਾਜ ਨੇ ਬਚਨ ਕਰਨਾ ਕੀਤਾ, ਰੋਜ਼ੇ ਤਾਂ ਤੁਸੀਂ ਵੀ ਜਿਹੜਾ ਉਹ ਵੀ ਕਰਦੇ ਹੋ, ਫਿਰ ਰੋਜ਼ੇ ਕਿਉਂ ਰੱਖਦੇ ਹੋ ਤੁਸੀਂ? ਜੇ ਇਸ ਤਰ੍ਹਾਂ ਤੁਸੀਂ ਰੋਜ਼ੇ ਰੱਖਦੇ, ਇਸ ਤਰ੍ਹਾਂ ਹੀ ਉਹ ਹਿੰਦੂ ਵੀਰ ਜਿਹੜੇ ਹਨ ਉਹ ਵਰਤ ਰੱਖਦੇ ਹਨ, ਫਰਕ ਕੀ ਰਹਿ ਗਿਆ? ਤੇ ਇਹਨਾਂ ਦੇ ਰੋਜ਼ੇ ਜਦੋਂ ਆਉਂਦੇ ਤੇ ਆਪਨੇ ਵੇਖਿਆ ਹੋਵੇਗਾ, ਫਰਕ ਇਹੀ ਹੈ। ਹਿੰਦੂ ਕੀ ਕਰਦਾ ਪਿਆਰਿਓ ਦਿਨ ਦੇ ਵਿੱਚ, ਤੇ ਉਹਨਾਂ ਦੇ ਇਹਦੇ ਵਰਤ ਮੁਤਾਬਕ ਇੱਕ ਟਾਈਮ ਛਕਦੇ ਜਾਂ ਅਲਪ ਆਹਾਰੀ ਰਹਿੰਦੇ ਜਾਂ ਬਹੁਤ ਘੱਟ ਭੋਜਨ ਛਕਦੇ, ਹਲਕਾ ਭੋਜਨ ਛਕਦੇ ਹਨ ਜੋ ਮਰਿਆਦਾ ਹੈ। ਤੇ ਮੁਸਲਮਾਨ ਕੀ ਕਰਦਾ? ਰਾਤ ਰਾਤ ਇਹਨਾਂ ਨੇ ਭੋਜਨ ਕਰਨਾ ਹੈ, ਭਾਵ ਕੇ ਰਾਤ ਨੂੰ ਭੋਜਨ ਕਰ ਲੈਣਾ, ਤੇ ਜਦੋਂ ਦਿਨ ਚੜ ਜਾਵੇ ਉਸ ਵੇਲੇ ਪਿਆਰਿਓ ਪਾਣੀ ਦਾ ਕਤਰਾ ਵੀ ਜਿਹੜਾ ਹੈ ਇੱਕ ਬੂੰਦ ਵੀ ਉਹ ਨਹੀਂ ਛਕਦੇ ਹਨ। ਵਰਤੀ ਰੱਖਦੇ ਨਾ 40 ਦਿਨਾਂ ਦਾ, ਉਹਨੂੰ ਰੋਜ਼ੇ ਬੋਲਦੇ। ਤੁਸੀਂ ਵਰਤ ਦਾ ਖੰਡਨ ਕਰਦੇ ਲੇਕਿਨ ਰੋਜ਼ੇ ਤਾਂ ਤੁਸੀਂ ਵੀ ਰੱਖਦੇ ਹੋ, ਇਹਦੇ ਬਾਬਤ

ਸਰੀਰ ਨੂੰ ਭੋਗ ਲਾਉਣਾ, ਇਹ ਤੁਹਾਡਾ ਵੀ ਤਾਂ ਕਰਮ ਕਾਂਡ ਹੈ। ਤੁਸੀਂ ਕਹਿੰਦੇ ਹੋ ਕਿ ਹਿੰਦੂ ਜਿਹੜਾ ਹੱਥ ਜੋੜ ਕੇ ਇਹ ਕਰਦਾ, ਪੱਥਰਾਂ ਦੇ ਅੱਗੇ ਸਿਜਦਾ ਕਰਦਾ, ਤੇ ਚਲੋ ਉਹ ਹੱਥ ਜੋੜਦੇ ਤੇ ਤੁਸੀਂ ਫਿਰ ਹੱਥ ਦਾ ਬੁੱਕ ਬਣਾ ਕਰਕੇ ਇਹ ਕਰਦੇ, ਗੱਲ ਤਾਂ ਉਹੀ ਹੈ ਨਾ। ਉਹਨੇ ਹੱਥ ਨੂੰ ਜੋੜ ਲਿਆ, ਤੁਸੀਂ ਕਹਿੰਦੇ ਗਲਤ ਹੈ, ਤੁਸੀਂ ਹੱਥ ਦਾ ਇੱਕ ਡੋਪਾ ਜਿਹਾ ਬਣਾ ਲਿਆ, ਖੁੱਲੇ ਜੇ ਹੱਥ ਕਰ ਲਏ, ਤੁਸੀਂ ਕਹਿੰਦੇ ਤੁਸੀਂ ਸਹੀ ਹੋ। ਤੁਸੀਂ ਕਹਿੰਦੇ ਕਿ ਭਾਈ ਉਹ ਮੂਰਤੀ ਦੇ ਅੱਗੇ ਸਿਜਦਾ ਕਰਦਾ, ਲੇਕਿਨ ਤੁਸੀਂ ਕੀ ਕਰਦੇ ਹੋ, ਮਸੀਤ ਦੇ ਅੱਗੇ ਜਾਂ ਕੋਈ ਕਬਰ ਦੇ ਅੱਗੇ ਉੱਥੇ ਜਾ ਕਰਕੇ ਫਾਤੀਆ ਦਿੰਦੇ ਹੋ, ਕਦੇ ਜਾ ਕਰਕੇ ਖੁੱਲੇ ਦੇ ਵਿੱਚ ਕੋਈ ਆਪ ਦਰਖਤ ਦੇ ਅੱਗੇ ਜਾਂ ਕਿਹਦੇ ਅੱਗੇ ਥੋੜ੍ਹੀ ਇਹ ਕੀਤਾ। ਕਹਿੰਦੇ ਰੱਬ ਸਾਰੇ ਪਾਸੇ ਹੈ, ਜਿਸ ਤਰ੍ਹਾਂ ਤੁਹਾਨੂੰ ਤੁਹਾਡਾ ਰੱਬ ਮਸੀਤਾਂ ਦੇ ਵਿੱਚ ਕਬਰਾਂ ਦੇ ਵਿੱਚ ਦਿਸਦਾ, ਇਸ ਤਰ੍ਹਾਂ ਹੀ ਇੱਕ ਹਿੰਦੂ ਨੂੰ ਉਹਦੇ ਮੰਦਰਾਂ ਦੇ ਵਿੱਚ ਉਹਦੀ ਮੂਰਤੀ ਦੇ ਵਿੱਚ ਰੱਬ ਦਿਖਦਾ, ਉਹ ਆਪਣੇ ਮਤ ਮੁਤਾਬਕ ਹੱਥ ਜੋੜਦਾ। ਤੁਸੀਂ ਆਪਣੇ ਮਤ ਮੁਤਾਬਕ ਆ ਫਾਤੀਆ ਆਦਿਕ ਦਿੰਦੇ, ਦਰੂਦ ਆਦਿਕ ਦਿੰਦੇ ਹੋ, ਤੇ ਤੁਸੀਂ ਕੀ ਕਰਦੇ ਹੋ, ਰੋਜ਼ੇ ਕਰਦੇ ਹੋ, ਬਾਂਗ ਆਦਿਕ ਦਿੰਦੇ ਹੋ, ਨਿਵਾਸ ਨਮਾਜ਼ ਆਦਿਕ ਅਦਾ ਕਰਦੇ ਹੋ। ਜਿਹੜਾ ਇਹ ਕਰਦਾ ਮੁਸਲਮਾਨ ਬੋਲਦਾ ਕਿ ਭਾਈ ਇਹ ਸੱਚਾ ਮੁਸਲਮਾਨ ਹੈ,

ਅੱਜ ਇਹ ਤਿੰਨ ਤਰ੍ਹਾਂ ਦੀ ਤੁਹਾਡੀ ਪੂਜਾ ਹੈ। ਇਸ ਤਰ੍ਹਾਂ ਹੀ ਹਿੰਦੂ ਮਤ ਦੀ ਵੀ ਤਿੰਨ ਤਰ੍ਹਾਂ ਦੀ ਹੈ, ਉਹਨੂੰ ਤ੍ਰੈਕਾਲ ਸੰਧਿਆ ਬੋਲਦੇ ਹਨ, ਸਵੇਰ ਦੀ, ਦੁਪਹਿਰ ਦੀ ਤੇ ਸ਼ਾਮ ਦੀ। ਇਹ ਤਿੰਨ ਕਾਲ ਦੀ ਸੰਧਿਆ ਤੇ ਜ਼ਿਆਦਾ ਕਰਕੇ ਦੋ ਵੇਲੇ ਦੀ ਸੰਧਿਆ ਜਿਹੜੀ ਹੈ ਸਵੇਰ ਦੀ ਤੇ ਸ਼ਾਮ ਦੀ ਇਹ ਪ੍ਰਮੁੱਖ ਮੰਨੀ ਜਾਂਦੀ ਹੈ। ਤੇ ਤੁਸੀਂ ਇਹ ਕੰਮ ਕਰਦੇ ਹੋ, ਤਿੰਨ ਤਰ੍ਹਾਂ ਦੀਆਂ ਪੂਜਾ ਕਰਦੇ ਹੋ, ਉਹ ਤਿੰਨ ਤਰ੍ਹਾਂ ਦੀ ਸੰਧਿਆ ਕਰਦੇ ਤੇ ਤੁਸੀਂ ਕਹਿੰਦੇ ਤੁਸੀਂ ਆਸਤਿਕ ਤੇ ਉਹ ਨਾਸਤਿਕ ਕਿਸ ਤਰ੍ਹਾਂ ਬਣ ਗਏ? ਉਹ ਕੀ ਕਰਦੇ ਹਨ? ਦੇਵਲ ਭਾਵ ਕੇ ਮੰਦਰਾਂ ਦੇ ਵਿੱਚ ਜਾ ਕਰਕੇ ਪੂਜਾ ਕਰਦੇ, ਉਹ ਜਾ ਕਰਕੇ ਕਿਸੇ ਮੂਰਤੀ ਦੇ ਅੱਗੇ ਪੂਜਾ ਕਰਦੇ ਤੇ ਤੁਸੀਂ ਕੀ ਕਰਦੇ ਹੋ? ਤੇ ਮਸੀਦ ਦੇ ਵਿੱਚ ਜਾ ਕਰਕੇ ਮਸੀਦ ਦੇ ਵਿੱਚ ਇਹ ਕਰਦੇ ਹੋ ਜਾਂ ਕਿਸੇ ਕਬਰ ਦੇ ਅੱਗੇ ਕਰਦੇ ਹੋ? ਤੁਹਾਡੇ ਵਿੱਚ ਤੇ ਉਹਨਾਂ ਦੇ ਵਿੱਚ ਫਰਕ ਕੀ ਰਹਿ ਗਿਆ? ਇਤਿਹਾਸਿਕ ਦੇਖੋ, ਮਹਾਰਾਜ ਨੇ ਇਹੀ ਉਹਨੂੰ ਸਮਝਾਇਆ, ਬਹਾਦਰ ਸ਼ਾਹ ਨੂੰ ਕਿਹਾ ਕਿ ਭਾਈ ਦੂਜਿਆਂ ਦੀ ਗਲਤੀ ਕੱਢਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਅੰਦਰ ਚਾਹਤ ਮਾਰ ਲੈਣੀ ਚਾਹੀਦੀ ਹੈ। ਫਰੀਦ ਸਾਹਿਬ ਜੀ ਦਾ ਵੀ ਪਿਆਰਿਓ ਇਹ ਬਚਨ ਆਪਾਂ ਪੜ੍ਹਦੇ ਹਾਂ, ਆਪ ਨੜੈ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਭਾਈ ਆਪਣੇ ਅੰਦਰ ਚਾਹਤ ਮਾਰ ਕੇ ਦੇਖ, ਦੂਜਿਆਂ ਦੀ ਗਲਤੀ ਤਾਂ ਬੰਦੇ ਨੂੰ ਨਜ਼ਰ ਆ ਜਾਂਦੀ ਹੈ, ਲੇਕਿਨ ਆਪਣੇ ਗੁਨਾਹ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ। ਜੇ ਤੂੰ ਸਾਨੂੰ ਬੋਲਦਾ, ਇਹਨੇ ਇਹੀ ਕਿਹਾ ਨਾ ਮਹਾਰਾਜ ਉਹ ਤਾਂ ਕੱਚੇ ਹਨ, ਇਹਨੂੰ ਇਹ ਸੀ ਕਿ ਮੇਰਾ ਪ੍ਰਭਾਵ ਮਹਾਰਾਜ ਜੀ ਕਬੂਲ ਕਰਕੇ ਕਹਿਣਗੇ, ਕਿਉਂਕਿ ਬਾਦਸ਼ਾਹ ਜਿਹੜੇ ਵੱਡੇ ਬੰਦੇ ਹੁੰਦੇ ਨਾ ਪਿਆਰਿਓ, ਇਹਨਾਂ ਨੂੰ ਬੜਾ ਆਕੜ ਹੁੰਦਾ, ਬਹੁਤ ਅਹੰਕਾਰ ਹੁੰਦਾ ਹੈ। ਇਹ ਗੱਲ ਜਿਹੜੀ ਹੈ, ਕੋਈ ਵੀ ਬੰਦਾ ਕਿਸੇ ਖੇਤਰ ਦੇ ਵਿੱਚ ਵੀ ਵੱਡਾ ਹੋ ਜਾਵੇ, ਉਹਦੀ ਹਾਂ ਦੇ ਵਿੱਚ ਹਾਂ ਮਿਲਾਓ, ਉਹ ਬੜਾ ਖੁਸ਼ ਹੋਵੇਗਾ। ਉਹਦੀ ਹਾਂ ਦੇ ਵਿੱਚ ਨਾ ਕਰੋ ਕਿ ਨਹੀਂ ਜੀ ਤੂੰ ਗਲਤ ਹੈ, ਇੱਥੇ ਗਲਤ ਹੋ ਰਿਹਾ। ਜੇ ਉਹਨੂੰ ਪਤਾ ਵੀ ਚੱਲ ਗਿਆ ਜੀ ਮੇਰੀ ਗਲਤੀ ਹੈ, ਲੇਕਿਨ ਤੁਸੀਂ ਉਹਦੀ ਗਲਤੀ ਕਰ ਦਿੱਤੀ, ਉਹਨੂੰ ਬਰਦਾਸ਼ਤ ਨਹੀਂ ਹੁੰਦਾ, ਉਹਨੂੰ ਲੱਗਦਾ ਹੈ ਭਾਈ ਇਹ ਕੌਣ ਹੋ ਗਿਆ, ਭਾਈ ਮੇਰੀ ਗਲਤੀ ਕੱਢ ਰਿਹਾ। ਇਹਦੇ ਲਈ ਪਿਆਰੇ ਉਹ ਦਲੇਰੀ ਚਾਹੀਦੀ ਹੈ। ਲੋਕ ਕੀ ਕਰਦੇ ਹਨ? ਇਹ ਵੱਡੇ ਬੰਦੇ ਉਹਨਾਂ ਦੇ ਅੱਗੇ ਜਾ ਕਰਕੇ ਚਾਪਲੂਸ ਬਣ ਜਾਂਦੇ, ਉਹਦੀ ਬੋਲੀ ਬੋਲਦੇ ਹਨ, ਲੇਕਿਨ ਗੁਰੂ ਮਹਾਰਾਜ ਜੀ ਨੇ ਪਿਆਰਿਓ ਉਹਦੇ ਅੱਗੇ ਜਾ ਕਰਕੇ ਉਹਨੇ ਜਦੋਂ ਬਚਨ ਕੀਤਾ ਬੇਬਾਬਕੀ ਦੇ ਨਾਲ ਕਿਹਾ, ਇਹੀ ਤਾਂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਨਾ, ਇਹ ਸਮਝ ਲਿਓ ਉਹ ਸ਼ਬਦ ਦੀ ਪੂਰੀ ਵਿਆਖਿਆ ਹੋ ਰਹੀ ਹੈ। ਮਹਾਰਾਜ ਨੇ ਕਿਹਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਹਿੰਦੂ ਰਾਮ ਬੋਲਦਾ ਤੂੰ ਖੁਦਾ ਬੋਲਦਾ, ਬੋਲਦੇ ਤਾਂ ਦੋਵੇਂ ਹਨ। ਕੋਈ ਸੇਵਾ ਗੁਸਾਈਆਂ ਕੋਈ ਅਲਾਏ, ਕੋਈ ਗੁਸਾਈ ਦੀ ਪੂਜਾ ਕਰਦਾ ਤੇ ਕੋਈ ਅੱਲਾ ਤਾਲਾ ਦੀ ਪੂਜਾ ਕਰਦਾ, ਕਰਦੇ ਤਾਂ ਦੋਵੇਂ। ਕਾਰਨ ਕਰਨ ਕਰੀਮ ਕਿਰਪਾ ਤਹਾਰ ਰਹੀਮ, ਕੋਈ ਨਹਾਵੇ ਤੀਰਥ ਕੋਈ ਹੱਜ ਜਾਏ। ਹਿੰਦੂ ਬੋਲਦਾ ਕਿ ਭਾਈ ਮੈਂ ਤੀਰਥ ਯਾਤਰਾ ਕਰਨੀ ਹੈ, ਮੁਸਲਮਾਨ ਤੀਰਥ ਯਾਤਰਾ ਨਹੀਂ ਬੋਲੇਗਾ, ਉਹਨੇ ਬੋਲਣਾ ਮੈਂ ਹੱਜ ਨੂੰ ਜਾ ਰਿਹਾ। ਹੱਜ ਦਾ ਪਿਆਰਿਓ ਉਹਦਾ ਡਿਕਸ਼ਨਰੀ ਦੇ ਵਿੱਚ ਹੱਜ ਦਾ ਤਰਜਮਾ ਜਿਹੜਾ ਸੰਸਕ੍ਰਿਤ ਵਿੱਚ ਕਰ ਦਿਓ ਉਹਦਾ ਅਰਥ ਹੋਵੇਗਾ ਤੀਰਥ ਇਸ਼ਨਾਨ। ਗੱਲ ਤਾਂ ਉਹੀ ਹੈ, ਸ਼ਬਦਾਂ ਦਾ ਭੇਦ ਹੈ। ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕਿ ਤੁਸੀਂ ਜਾ ਕਰਕੇ ਸਿਰ ਨਿਵਾਉਂਦੇ ਹੋ, ਹਿੰਦੂ ਪੂਜਾ ਕਰਦਾ ਹੈ, ਉਹਨਾਂ ਦਾ ਸਿਰ ਨਿਵਾਉਣਾ ਜਿਹੜਾ ਹੈ ਉਹਦਾ ਤਰਜਮਾ ਕਰਕੇ ਦੇਖ ਲਿਓ, ਉਹਦਾ ਅਰਥ ਹੀ ਆਏਗਾ ਕਿ ਮੁਸਲ ਇਸਲਾਮੀ ਮਤ ਮੁਤਾਬਕ ਪੂਜਾ। ਕੋਈ ਓੜੇ ਨੀਲ ਕੋਈ ਸੁਬੇਦ, ਕੋਈ ਭਾਸ਼ਾ ਬਿਸ ਭਿਸਤ ਕੋਈ ਸੁਰਗਿੰਦੂ। ਕੋਈ ਕਹਿੰਦਾ ਜੀ ਕਿ ਭਾਈ ਨੀਲ ਬਸਤਰ ਮੁਸਲਮਾਨ ਨੀਲੇ

ਕੀ ਲੜਦੇ ਹਨ, ਲੇਕਿਨ ਬਹਿਸ਼ਤਾਂ ਦਾ ਤਰਜਮਾ ਜੇ ਹਿੰਦੀ ਵਿੱਚ ਕਰ ਦਿਓ ਤੇ ਉਹਦਾ ਮਤਲਬ ਬਣਦਾ ਸਵਰਗ। ਸਿਰਫ ਇਹ ਬਾਰੀ ਜਿਹੜੇ ਬੋਲਾਂ ਦੇ ਵਿੱਚ ਹੀ ਲੋਕ ਪਿਆਰੇ ਉਹ ਝਗੜਦੇ। ਇੱਕ ਰਾਮ ਔਰ ਖੁਦਾਏ ਕਾ ਨਾਮ, ਇਹ ਨਾਮ ਕਾ ਨਾਮ ਲੈਂਦੇ, ਉਹ ਖੁਦਾ ਦਾ ਨਾਮ ਲੈਂਦੇ। ਉਹ ਇੱਕ ਰਾਮ ਬੋਲਦਾ, ਇੱਕ ਰਹੀਮ ਬੋਲਦਾ। ਫਰਕ ਜਿਹੜਾ ਇਹਦੇ ਵਿੱਚ ਪੈ ਜਾਂਦਾ ਕਿ ਮੇਰੀ ਬੋਲੀ ਮੁਤਾਬਕ। ਫਿਰ ਨਾਲ ਦੋਵੇਂ ਇਹ ਵੀ ਬੋਲਦੇ ਕਿ ਪਰਮਾਤਮਾ ਇੱਕ ਹੈ, ਅੱਲਾ ਤਾਲਾ ਇੱਕ ਹੈ, ਉਹਦੇ ਕਈ ਨਾਮ ਹਨ। ਫਿਰ ਕੋਈ ਰਾਮ ਕਾ ਨਾਮ ਲੈਂਦਾ ਤੁਹਾਨੂੰ ਕਿਉਂ ਐਲਰਜੀ ਹੋ ਰਹੀ ਹੈ, ਕੋਈ ਰਹੀਮ ਕਾ ਨਾਮ ਲੈਂਦਾ ਤਾਂ ਤੁਹਾਨੂੰ ਕਿਉਂ ਐਲਰਜੀ ਹੋ ਰਹੀ ਹੈ। ਇਹੀ ਸਤਿਗੁਰੂ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਆਇਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਇਹੀ ਇਹਨਾਂ ਦਾ ਤਾਤਪਰਯ ਨਿਸ਼ਚਾ ਕਰਨਾ ਕੀਤਾ ਕਿ ਹੈ ਭਾਈ ਇੱਕੋ ਹੀ ਹਨ, ਨਾਮ ਬਦਲ ਗਿਆ।

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ।

Sure, I'm not going to be able to do it.

I'm sorry.

I'm not a person.

Yeah.

Yeah.

I'm just gonna go ahead and do it.

Thank you.

I'm gonna go to the bathroom.

Yeah.

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ।

ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡਾ ਡੀਠਾ ਹੋਏ।

ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸ

ਖਸਮ ਵਸਾ ਰਹਤੀ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ।

ਆਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਗ ਜੀਵੈ ਧਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧਰਮ ਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰਿ

ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾ।

ਸੋਈ ਥੀ ਸੀ ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਤੇ ਬਾਂਝ ਸੌ ਦਉਰ ਕਰ, ਕਾਠ ਦਿਓ ਅਸਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੁਹਿਲਿਹੁ ਉਬਾਰੇ, ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਰਛ, ਪੂਰਨ ਹੋਇ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਤੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸੁਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹਿ, ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ, ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯ, ਚੁਣ ਚੁਣ ਸਤਰ ਹਮਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਚਾਰ ਕਿਛੁ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਉ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਉ ਮੈਂ ਜੋਰ ਕਰ, ਬਚਨ ਕਹਾ ਸੁਰ ਨਿਆਏ, ਪੰਥ ਚਲੈ ਤਬ ਜਗਤ ਮੈਂ।

ਵਿਚਾਰੈ ਦੇਹ ਅਨਤ ਨਾਨਤ ਰਹਿ ਜਸ ਨਾਉ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗਰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ

ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾਂ ਜਪ ਗੁਰ ਨਾਵ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਵ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ।

ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਮਰਿਆ ਘਰ ਨਾਉਣ ਦੀ ਆਵੇ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆ ਰਿਆਇਤ, ਬਿੜਦ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਬਕੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਦੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਫਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਗੀ ਸਵਾ ਮਿਲੇ ਕੀ ਕਰਕੂੜਾ ਪਾਸਾ ਨੰਕਾ ਬਾਜੇ ਫਤਿਹ ਕਾ ਨਹਿਕ ਚਤਰ ਚਤਰ ਵਰਤੀ ਚਤਰ ਚਤਰ ਭੂਤੇ ਸਵਯੰ ਭਉ ਸੁਭੰ ਸਦਾ ਦਾਸ ਤੇ ਦੁਕਾਲ ਮਰਨਾਸੀ ਦਇਆਲ ਸਰੂਪੇ ਸਦਾ ਅੰਗ ਸੰਗੇ ਅਪੰਗ ਦੇਖਦੇ ਗੋ ਫਤਿਹ ਨੂੰ ਸੱਚੇ ਦਿਨਾਨ ਗੁਰੂ ਗੋਬਿੰਦ ਸਿੰਘ ਜੀ ਸਰਕਾਰ ਦਰਬਾਰ ਨੂੰ ਤੇਰੇ ਦਰਬਾਰ ਸਤਿਮਨ ਵਸੈ ਲਕਸ਼ਮੀ ਖੜੀ ਤੁਮਰੇ ਦਰਬਾਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰਬਤਾਰ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਅਬਚਲ ਨਗਰ ਅਪਾਰ ਸਤਖੰਡ ਕੇ ਦਰਬਾਰ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸਾਤ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।

ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਣਾ ਪੀਣਾ ਬਿਨ ਕੁਦਰਤ ਸਰਪਿਆਰ। ਕੁਦਰਤ ਜਾਤੇ ਜਿਨ ਸਿਰਿੰਗੇ ਕੁਦਰਤ ਜਹਾਨ, ਕੁਦਰਤ ਨਿਕਿਆ ਕੁਦਰਤ ਵਧਿਆ ਕੁਦਰਤ ਮਨ ਬਿਮਾਨ। ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੇ ਖਾਕ, ਸਭ ਤੇਰੀ ਕੁਦਰਤ ਕਾਦਰ ਕਰਤਾ

ਪੈਵਿਚ ਸਿੱਧ ਬੁੱਧ ਸੁਰਨਾਥ ਪੈਵਿਚ ਅਡਾਣ ਆਕਾਸ ਪੈਵਿਚ ਜੋਤ ਮਹਾਬਲ ਸੁਰ ਪੈਵਿਚ ਜਬ ਪੂਰ ਸਗਲੇ ਆਪੋ ਲਿਖਿਆ ਸਰਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ।

ਹਉ ਵਿੱਚ ਨਰਕ ਸੁਰਗ ਅਵਤਾਰ ਹਮ ਥਸੈ ਹਮ ਚ ਰੋਵੈ ਹਮ ਚ ਭਰਿਆ ਹਉ ਤੁਵੈ ਹਉ ਵਿਜਤ ਜਿਨਸੇ ਖੋਵੈ ਹਉ ਵਿੱਚ ਮੂਰਖ ਹਮ ਸਿਆਣਾ ਮੁਖ ਮੁਖ ਕੇ ਸਰਨ ਜਾਣਾ ਹਉ ਵਿੱਚ ਮਾਇਆ ਹਉ ਵਿਛਾਇਆ ਹਉ ਮੈਂ ਕਰ ਕਰ ਜੰਤੂ ਪਾਇਆ ਹਉ ਮੈਂ ਬੂਜਾ ਦਾ ਦਰਸੋ ਜਗਿਆ ਨੇ ਹੋਣਾ ਕਦ ਕਦ ਲੋ ਜਾਏ।

0: ਤੁਧ ਬਾਜ ਕੂੜੋ ਕੁੜ ਮਹੱਲਾ ਪਹਿਲਾ।
1: ਸੱਚਤਾ ਪ੍ਰਜਾਣ ਜਾਰੇ ਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰਿਆਚਾ ਤੋਏ। ਸੱਚਤਾ ਪ੍ਰਜਾਣ ਜਾ ਸੱਚ ਤੇਰੇ ਪਿਆਰ ਨਾਉ ਸੁਖ ਮਨ ਰੇ ਸੇਤਾ ਪਾਏ ਮੁਖ ਦੁਆ। ਸੱਚਤਾ ਪ੍ਰਜਾਣ ਜਾ ਜੁਗ ਜਾਣ ਜੀਓ ਤਰਤ ਕਾਇ ਸਾਧ ਕੇ ਵਿੱਚ ਦੇ ਕਰਤਾ ਬੀਓ।
2: ਸੱਚਤਾ ਪ੍ਰਜਾਣ ਜਾ ਸਿੱਖ ਸੱਚੀ ਲੈ ਦਇਆ ਜਾਣ ਜੇ ਕੀ ਕਿਛ ਪੁੰਨ ਦਾਨ ਕਰੇ।
1: ਸੱਚਤਾ ਪ੍ਰਜਾਣੇ ਜਾ ਆਤਮ ਕ੍ਰਿਤ ਕਰੇ ਨਿਵਾਸ ਸਤਿਗੁਰ ਨੂੰ ਪੁੱਛ ਕੇ ਬਹਿਰੇ।

0: ਭਾਈ ਪ੍ਰੇਮਰਦਾਰ ਗਿਆਨੀ ਸੇਵਾ ਜੇ ਬਾਬੇ ਰੁਪਰ ਸਿੰਘ ਉੱਚੇ ਕੁਕੇ ਵਾਦਾ ਗਾਵੇ ਜੋ ਦਾਕਾ ਵਿਚਾਰ ਮੂਰਖ ਪੰਡਿਤ ਮਤ ਜਸਨ ਜਕਰ ਪਿਆਰ ਧਰਮ ਧਰਮ ਕਰੇ ਗਾ ਬਾਵੇ ਮੰਗੇ ਮੋਕ ਦੁਆਰ
1: ਜਾਣੇ ਛੱਡ ਪਏ ਕਰ।

ਬੋਲ ਕਰਿਆ ਹਰ ਸੁਰਿੰਦਰਮ ਕਾ ਡੇਰਾ ਗੁਰੂ ਨਾਨਕ ਪੁੜਿਆ ਭਰਪੂਰ ਮਤੈ ਟਿਕਾ ਤੇੜ ਦੁਦਿਕ ਕਹਿ ਹਲ ਸੁਰ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ।